शलल निवास जैसे मेन की ना कटे रुचि प्रकाश कटे प्रीत।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Another big one.

ਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ

ਹਾਂ ਤੁਧ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵ ਹੈ

ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਭਗਤ ਸਲਾਹਨ ਤੁਦ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਾਪਹਿ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਦ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ।

ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸ ਨੂੰ ਤੂੰ ਜਾਣ ਆਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ, ਤੂੰ ਕਰ ਕਰ ਵੇਖੈ ਜਾਣ ਹੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ ਤਿਤ ਸਰਵੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀ ਅਲੇ, ਮਨ ਏਕ ਨਾਚੇ ਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ।

ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ।

ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੀ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਂ ਹੈ ਹਮਾਰਾ ਜਮਨ ਕਾਲ ਸਭ ਜਗਤ

ਫੂਲਾ ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰ ਕਰਾ ਕਰ ਤਾਰਾ, ਪ੍ਰਜਾ ਧਰਤ ਤਬ ਦੇ ਅਪਾਰਾ। ਜਬ ਆਕਰਕ ਕਰਤ ਹੋ ਕਬ ਹੋਂ, ਤੁਮ ਮੈਂ ਮਿਲਤ ਦੇ ਧਰ ਸਭ ਹੋਂ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ।

ਕੂੜ ਕਛ ਭੇਦ ਨ ਜਾਣਤ ਮਹਾਂਦੇਵ ਕਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹਿ ਭੂਪਾ ਅੰਡਜ ਜੇਰਜ ਸੇਤਜ ਕੀਨੀ ਪੁੱਤ ਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜ ਜਾ ਹੋਇ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਉ ਆ ਜੁਗਾਤ ਸਰੂਪ ਸਵੰਭਉ ਅਬ ਰੱਛਾ ਮੇਰੀ ਤੁਮ ਕਰੋ ਸਿੱਖਿਅ ਬਾਰ ਅਸਿੱਖਿਅ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਅਸਤੁਜ ਤਬ ਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ

ਬਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਮਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆਂ ਸ਼ਬਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ।

ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ।

ਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ

ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ

ਬਿਨੁ ਮੰਤੁ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖਿਓ ਰਧਾਰੋ। ਤਮ ਸੰਸਾਰ ਚਰਨ ਲਗਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ

ਕਰਿਓ ਕਿ ਜਾ ਕੇ ਇਹਨਾਂ ਦੇ ਚਰਨੀ ਲੱਗ ਮੱਥਾ ਟੇਕ ਮਾਫੀ ਮੰਗ ਆਪਣੇ ਗੁਨਾਹ ਦੀ ਮੈਨੂੰ ਕਹਿ ਰਹੇ ਇਹ ਤਾਂ ਮੇਰਾ ਸ਼ਿਕਾਰ ਹੈ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਵਾਰ ਪਿਆਰ ਨਾਲ ਆਖੋ ਧੰਨ ਗੁਰੂ ਨਾਨਕ ਫਿਰ ਪਿਆਰ ਨਾਲ ਆਖੋ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਦੇਵਲੂਤ ਜੇ ਸਾਡੇ ਪਾਸ ਆਉਣਾ ਤਾਂ ਸੱਚੇ ਹਿਰਦੇ ਨਾਲ ਆ ਫਿਰ ਤੈਨੂੰ ਕੁਝ ਨਹੀਂ ਹੋਵੇਗਾ ਮੈਂ

ਗੁਰੂ ਪਿਆਰੇ ਸਾਧ ਸੰਗਤ ਜੀਓ, ਕੀਰਤਨ ਦੇ ਸਮੇਂ ਦੀ ਸਮਾਪਤੀ ਹੋਈ ਹੈ ਜੀ। ਕੀਰਤਨ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ, ਆਪ ਗੁਰੂ ਸੰਗਤ ਬਖਸ਼ਣ ਯੋਗ ਹੋਵੋ। ਆਸ ਰੱਖਦੇ ਹਾਂ ਆਪ ਗਲਤੀ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਚੱਲ ਰਹੇ ਗੁਰ ਇਤਿਹਾਸ ਦੇ ਲੜੀਵਾਰ ਵਿਚਾਰ, ਲੜੀਵਾਰ ਕਥਾ ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਤਸ਼ਾਹ ਸਾਹਿਬ ਦੀ ਸਰਵਨ ਕਰੋ ਜੀ। ਜਿੰਨੇ ਵੀ ਸਤ ਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਪਿਆਰ ਸਾਹਿਤ ਗੁਰਪਤੇ ਪ੍ਰਵਾਨ ਕਰੋ ਜੀ। ਵਾਹਿਗੁਰੂ।

ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਓਂਕਾਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ

0: ਵਾਹਿਗੁਰੂ ਜੀ ਕੀ ਫਤਿਹ। ਫਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸੁਭਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਸ਼ਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸੁਆਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਮਹਾਰਾਜ ਜੀ ਰਹਿਮਤ ਕਰਨ ਗੁਰੂ ਕੀ ਸਤਸੰਗਤ ਕਰਨ ਦਾ ਸੁਭਾਗ ਸਮਾਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਜੋ ਪਾਵਨ ਸਿੱਖ ਇਤਿਹਾਸ ਜਿਵੇਂ ਦੀ ਮਰਿਆਦਾ ਸੀ ਪਹਿਲਾਂ ਤੱਤ ਖਾਲਸੇ ਦੀ ਗੁਰਦੁਆਰਿਆਂ ਨੂੰ ਸੰਭਾਲਣ ਵਾਲੇ ਸੇਵਾਦਾਰਾਂ ਦੀ ਪੁਜਾਰੀਆਂ ਦੀ ਉਹ ਸਾਰੀ ਮਰਿਆਦਾ ਗਿਆਨੀ ਗਿਆਨ ਸਿੰਘ ਜੀ ਨੇ ਬਿਆਨ ਕੀਤੀ ਹੈ। ਪਹਿਲਾਂ ਦੇ ਕਿੰਨੇ ਚੜ੍ਹਦੀ ਕਲਾ ਵਾਲੇ ਸਨ, ਫਿਰ ਬਾਅਦ ਵਿੱਚ ਕੁਝ ਟਲਿਆਈਆਂ ਆਈਆਂ ਨੇ। ਅੰਗਰੇਜ਼ੀ ਰਾਜ ਵੇਲੇ ਜਿੰਨਾ ਚਿਰ ਮਾਤਾ ਸੁੰਦਰ ਕੌਰ ਜੀ ਦੀ ਅਗਵਾਈ ਰਹੀ 1750 ਈਸਵੀ ਤੱਕ, ਪਹਿਲਾਂ ਜਿੰਨੀ ਪੂਜਾ ਸੀ ਚੜ੍ਹਾਵਾ ਸੀ ਸਾਰਾ ਮਾਤਾ ਜੀ ਕੋਲ ਜਾਂਦਾ ਸੀ, ਲੰਗਰਾਂ 'ਤੇ ਖਰਚ ਹੁੰਦਾ ਸੀ, ਨਿਰਵਾਹ ਮਾਤਰ ਤਨਖਾਹ ਲੈ ਕੇ ਸੇਵਾ ਸੰਭਾਲ ਕਰਨ ਵਾਲੇ ਸਿੱਖ ਆਪਣਾ ਤਨਖਾਹ ਨਾਲ ਗੁਜ਼ਾਰਾ ਕਰਦੇ ਸੀ, ਬਾਕੀ ਪੈਸਾ ਨਹੀਂ ਗ੍ਰਹਿਣ ਕਰਦੇ। ਉਸ ਤੋਂ ਬਾਅਦ ਫਿਰ ਸੋਢੀਆਂ ਕੋਲ ਜੋ ਗੁਰੂ ਅੰਸ਼ ਬੰਸ਼ ਸੀ ਅਤੇ ਉਦਾਸੀ ਸਾਧੂਆਂ ਕੋਲ ਪ੍ਰਬੰਧ ਆ ਗਿਆ। ਉਸ ਵੇਲੇ ਵੀ ਬਹੁਤ ਚੜ੍ਹਦੀ ਕਲਾ ਵਾਲੇ ਸਾਧੂ ਮਹਾਤਮਾ ਸਨ, ਸੋ ਬਹੁਤ ਸੋਹਣਾ ਗੁਰਦੁਆਰਿਆਂ ਤੋਂ ਪ੍ਰਚਾਰ ਪ੍ਰਸਾਰ ਹੋਇਆ। ਕਵੀ ਜੀ ਉਹਨਾਂ ਦਾ ਬਿਆਨ ਕਰ ਰਹੇ ਨੇ ਕਿ ਕਿਹੋ ਜਿਹੇ ਸਨ, ਅਤੇ ਉਸ ਤੋਂ ਬਾਅਦ ਜਦੋਂ ਸਮਾਂ ਬਦਲਿਆ ਅੰਗਰੇਜ਼ੀ ਰਾਜ ਦਾ ਜ਼ੋਰ ਪਿਆ ਹੈ 80-90 ਤੋਂ ਬਾਅਦ 1800, ਉਹ ਹਾਲ ਵੀ ਕਵੀ ਜੀ ਬਿਆਨ ਕਰ ਰਹੇ ਨੇ। ਜਿਵੇਂ ਇਤਿਹਾਸ ਆ ਰਿਹਾ ਸਰਵਣ ਕਰਨਾ ਕਰੀਏ ਜੀ।
1: ਗੁਰਬਾਣੀ ਪੜ੍ਹਤੇ ਪੜ੍ਹਾਵਤੇ ਔਰ ਕਮਾਤੇ ਤੈਸ।
0: ਜਦੋਂ ਫਿਰ ਉਸ ਵੇਲੇ ਜਿਹੜੇ ਸਾਧੂ ਸਨ ਸੰਭਾਲ ਕਰਨ ਵਾਲੇ ਗੁਰੂ ਘਰਾਂ ਦੀ ਸੇਵਾ ਕਰਨ ਵਾਲੇ ਗੁਰਬਾਣੀ ਪੜ੍ਹਤੇ, ਆਪ ਗੁਰਬਾਣੀ ਪੜ੍ਹਦੇ ਸੀ ਵੱਧ ਤੋਂ ਵੱਧ, ਪੜ੍ਹਾਤੇ ਔ ਕਮਾਤੇ ਤੈਸ, ਪੜ੍ਹਾਉਂਦੇ ਸੀ ਦੂਜਿਆਂ ਨੂੰ ਬਾਣੀ ਪੜ੍ਹਨੀ ਸਿਖਾਉਂਦੇ ਸਨ, ਅਤੇ ਫਿਰ ਜੋ ਗੁਰਬਾਣੀ ਕਹਿੰਦੀ ਆ ਉਹਨੂੰ ਕਮਾਉਂਦੇ ਵੀ ਸਨ, ਉਸੇ ਤਰ੍ਹਾਂ ਚੱਲਦੇ ਸਨ, ਭਾਵ ਜੀਵਨ ਵਿੱਚ ਧਾਰਨ ਕਰਦੇ ਸਨ।
1: ਜਤੀ ਸਤੀ ਭਗਤ ਬਿਹੰਗਮ ਰਹਾਵਤੇ।
0: ਜਤੀ ਸਤੀ ਹੁੰਦੇ ਸੀ, ਸੋ ਜਾਤ ਸਤ ਵਿੱਚ ਪੱਕੇ ਹੁੰਦੇ ਸੀ, ਆਪਣੇ ਕਰੈਕਟਰ ਵਿੱਚ ਪਰਪੱਕ ਹੁੰਦੇ ਸੀ, ਭਗਤ ਭਗਤੀ ਕਰਦੇ ਸੀ, ਬਿਹੰਗਮ ਰਹਾਵਤੇ ਅਤੇ ਤਿਆਗੀ ਰਹਿੰਦੇ ਸੀ, ਕੋਈ ਬਹੁਤੀ ਪਕੜ ਕੋਈ ਤ੍ਰਿਸ਼ਨਾ ਨਹੀਂ ਹੁੰਦੀ ਸੀ ਪਦਾਰਥਾਂ ਨੂੰ ਇਕੱਠੇ ਕਰਨ ਦੀ, ਕੋਈ ਜੋੜਨ ਦੀ ਕੋਈ ਪਹਿਨਣ ਦੀ।
1: ਕਹੋ ਸੋ ਨਾ ਰਾਗ ਰੁਖ ਚਾਹਤੇ ਕੇਵਲ ਮੋਖ।
0: ਕਿਸੇ ਨਾਲ ਰਾਗ ਨਾ ਮੋਹ ਨਹੀਂ ਹੁੰਦਾ ਸੀ,

0: ਕਿਸੇ ਚੇਲੇ ਨਾਲ ਜਾਂ ਹੋਰ ਕਿਸੇ ਨਾਲ ਕਿੰਨਾ ਵੀ ਕੋਈ ਪਿਆਰ ਕਰੇ, ਕਿਸੇ ਨਾਲ ਵਿਸ਼ੇਸ਼ ਪਿਆਰ ਨਹੀਂ, ਮੋਹ ਨਹੀਂ, ਕਿਸੇ ਨਾਲ ਲੜਾਈ ਝਗੜਾ ਨਹੀਂ, ਦੁਆਇਕ ਵੈਰ ਨਹੀਂ, ਇੱਕ ਸਮ ਸਾਰਿਆਂ ਨਾਲ ਦਿਲੋਂ ਭਾਵਨਾ ਨਾਲ ਵਰਤਦੇ ਸੀ, ਸਾਰਿਆਂ ਨੂੰ ਇੱਕੋ ਰੱਬ ਦੇ ਜੀਵ ਜਾਣ ਕੇ। ਸੋ ਰਾਗ ਮੋਹ ਤੋਂ ਰਹਿਤ ਸਨ, ਚਾਹਤੇ ਕੇਵਲ ਮੋਖ, ਕੇਵਲ ਮੁਖ ਸੀ, ਪਰਮਾਨੰਦ ਚਾਹੁੰਦੇ ਸੀ ਵੀ ਉਹਦੇ ਵਿੱਚ ਲੀਨ ਹੋ ਜਾਈਏ, ਜਿੱਥੋਂ ਤੱਕ ਗੁਰੂ ਸਾਹਿਬ ਜੀ ਬਿਆਨ ਕਰਦੇ ਹਨ।
1: ਜਥ ਲਭ ਤਥਾ ਤੁਖ ਸੋ ਕ੍ਰਿਤ ਕਮਾਵਤੇ,
0: ਜਿੰਨਾ ਕੁ ਕੋ ਮਿਲ ਜਾਂਦਾ ਸੀ, ਲਾਭ ਹੁੰਦਾ ਸੀ, ਉਹਦੇ ਵਿੱਚ ਸੰਤੋਖ ਕਰਦੇ ਸੀ, ਸਬਰ ਕਰ ਲੈਂਦੇ ਸੀ। ਜਥਾ ਲਾਭ ਤਥਾ ਸੰਤੁਸ਼ਟ, ਉਸ ਤੋਂ ਵੱਧ ਕੇ ਤ੍ਰਿਸ਼ਨਾ ਨਹੀਂ ਹੁੰਦੀ ਸੀ, ਅਤੇ ਸ਼ੁਕਰ ਕਰਦੇ ਸਨ। ਸੁਕ੍ਰਿਤ ਕਮਾਵਤੇ, ਆਪਣੀ ਮਤਲਬ ਤੋਂ ਕਿਤੇ ਉੱਪਰ ਉੱਠ ਕੇ ਸੇਵਾ ਸਿਮਰਨ ਕਰਦੇ, ਸੋਹਣੇ ਪੁੰਨ ਦਾਨ, ਪੁੰਨ ਸੁਕ੍ਰਿਤ ਹੁੰਦੇ ਪੁੰਨ ਕਰਮ, ਪਰਉਪਕਾਰ ਉਹ ਬਹੁਤ ਕਰਦੇ ਸੀ ਜੀਵਾਂ ਉੱਪਰ।
1: ਕੱਟ ਕੱਛ ਗਰ ਜਾਮੇ ਕੁੜਤੀ ਸਤਨੀ ਭਾਵੇਂ,
0: ਕੱਟ ਲੱਕ ਦੇ ਨਾਲ ਕਛਹਿਰੇ ਹੁੰਦੇ ਸੀ ਪਾਏ, ਵੱਡੇ ਵੱਡੇ ਕਛਹਿਰੇ। ਸੋ ਗਰ ਜਾਮੇ ਗਲ ਵਿੱਚ ਚੋਲੇ ਪਾਉਂਦੇ ਸੀ, ਅਤੇ ਕੜ ਕੁੜਤੀ ਸਾ ਤਨੀ ਭਾਵੇਂ, ਹੇਠਾਂ ਦੀ ਫਤੂਈਆਂ ਪਾਉਂਦੇ ਸੀ ਚੋਲਿਆਂ ਦੇ, ਅਤੇ ਸਾ ਤਨੀ ਜਿਹੜੇ ਚੋਲੇ ਹੁੰਦੇ ਸੀ ਉੱਪਰ ਦੀ ਪਾਏ ਹੋਏ ਭਾਵੇਂ ਫੱਬਦੇ ਸੀ, ਸੋਹਣੇ ਸੁੰਦਰ ਜਿਹੜੇ ਤਣੀਆਂ ਨਾਲ ਬੰਨੇ ਹੁੰਦੇ ਸੀ, ਜਿਵੇਂ ਨਿਹੰਗ ਸਿੰਘਾਂ ਨੇ ਹੇਠ ਦੀ ਤਣੀਆਂ ਨਾਲ ਗੰਢ ਦਿੱਤੀ ਹੁੰਦੀ ਹੈ।
1: ਦਸ ਤਾਰੇ ਸਿੱਤ ਸਮੇਂ ਅਯੁੱਧ ਸਜਾਵਤੇ,
0: ਅਯੁੱਧ ਸਜਾਵਤੇ, ਆ ਯੁੱਧ, ਯੁੱਧ ਹੁੰਦਾ ਯੁੱਧ ਜਦੋਂ ਜੰਗ ਮੱਚਦਾ, ਅਤੇ ਆ ਜਦੋਂ ਮੱਚੇ ਹੋਏ ਜੰਗ ਵਿੱਚ ਜੋ ਕੰਮ ਆਵੇ, ਜੋ ਚਲਾਇਆ ਜਾਵੇ, ਹੁੰਦਾ ਸ਼ਸਤਰ ਹਥਿਆਰ। ਵੱਡੀ ਸ੍ਰੀ ਸਾਹਿਬ ਸੇਲੇ ਬਰਛੇ, ਸੋ ਕਮਰ ਕਸੇ ਦੇ ਸ਼ਸਤਰ ਅਤੇ ਆਦਕ, ਇਹ ਸਾਰੇ ਦਸਤਾਰੇ ਸਿਹਤ ਸਾਮੇ, ਬਹੁਤ ਸੁੰਦਰ ਚੋਲੇ, ਦਸਤਾਰੇ ਵੀ ਚਿੱਟੇ ਰੰਗ ਦੇ ਬੰਨ੍ਹਦੇ ਸਨ, ਅਤੇ ਨਾਲ ਸ਼ਸਤਰ ਸਾਰੇ ਸਜਾ ਕੇ ਰੱਖਦੇ ਸਨ। ਉਹ ਪੁਜਾਰੀ ਵੀ ਹੁੰਦੇ ਸੀ ਭਾਵੇਂ ਗੁਰਦੁਆਰਿਆਂ ਸਭ ਦਾ ਪ੍ਰਬੰਧ ਕਰਨ ਵਾਲੇ, ਪਰ ਤਿਆਰ ਬਰਤਿਆਰ ਸ਼ਸਤਰ ਬੰਦ ਸਨ।
1: ਦਾਵਾ ਨਾ ਰਖਾਵਤੇ ਨਾ ਝਗੜੇ ਮਚਾਵਤੇ,
0: ਕਿਸੇ ਤਰ੍ਹਾਂ ਦਾ ਆਪਣੱਤ ਨਹੀਂ ਰੱਖਦੇ ਸੀ ਮਨ ਵਿੱਚ ਵੀ ਅਸੀਂ ਹੈ, ਜੇ ਹੁਣ ਅਸੀਂ ਪ੍ਰਬੰਧਕ ਹਾਂ ਅਤੇ ਜੋ ਅਸੀਂ ਕਹਾਂਗੇ ਉਹ ਹੀ ਹੋਵੇ। ਸੋ ਦਾਵਾ ਆਪਣੱਤ ਨਹੀਂ ਰੱਖਦੇ ਸੀ, ਨਾ ਰਖਾਵਤੇ, ਨਾ ਝਗੜੇ ਮਚਾਵਤੇ, ਨਾ ਕੋਈ ਝਗੜੇ ਖੜ੍ਹੇ ਕਰਦੇ ਸੀ। ਸੋ ਇਸ ਤਰੀਕੇ ਨਾਲ ਮੇਰੀ ਗੱਲ ਸਹੀ ਹੈ, ਤੇਰੀ ਗਲਤ ਹੈ, ਦੂਜਾ ਕਹਿੰਦਾ ਸੀ ਮੇਰੀ ਸਹੀ ਤੂੰ ਗਲਤ ਹੈ, ਨਹੀਂ ਕਹਿੰਦੇ ਠੀਕ ਹੈ, ਇੱਕ ਦੂਜੇ ਨਾਲ ਨਿਮਰਤਾ ਨਾਲ ਹੱਥ ਜੋੜ ਕੇ ਰਹਿੰਦੇ ਸਨ।
1: ਨਾ ਗਲੇ ਰਹਾਵਤੇ ਸੋ ਟਹਿਲੇ ਕਮਾਵਤੇ,
0: ਆਲਸੀ ਨਹੀਂ ਹੁੰਦੇ ਸੀ, ਸੋ ਦਲਿੱਦਰ ਆ, ਸੋ ਇਸ ਤਰੀਕੇ ਲਾਪਰਵਾਹ ਨਹੀਂ ਹੁੰਦੇ ਸੀ, ਆਪਣੀ ਡਿਊਟੀ ਪੂਰੀ ਕਰਦੇ ਸੀ। ਨਾ ਗਹਿਲੇ ਰਹਾਵਤੇ ਸੋ ਟਹਿਲੇ ਕਮਾ, ਟਹਿਲ ਕਮਾਉਂਦੇ ਸੀ ਗੁਰੂ ਸਾਹਿਬ ਜੀ ਦੀ ਨੇੜ ਦੀ ਸੇਵਾ ਸਾਰੀ ਆਪ ਕਰਦੇ ਸਨ।
1: ਕਹੂੰ ਕੋ ਨਾ ਫੂਲ ਦੇ ਕੇ ਮੰਗਤੇ ਇੱਥੇ ਕਿਛ ਜਾ ਕੇ,
0: ਕਿਸੇ ਨੂੰ ਕੁਝ ਫਲ ਦੇ ਕੇ, ਫਲ ਫੂਲ ਦੇ ਕੇ, ਅਰਦਾਸ ਕਰਕੇ, ਅਤੇ ਉਹ ਤੋਂ ਕੋਈ ਇੱਛਾ ਨਹੀਂ ਰੱਖਦੇ ਸੀ, ਮੰਗਦੇ ਨਹੀਂ ਸਨ।
1: ਬਲ ਕੈ ਅਗਰ ਕਹਿ ਕਹਿ ਹੱਥ ਪੀਨਾ ਲਿਵਤੇ,
0: ਬਲਕਿ ਭਾਵੇਂ ਕਿ ਸਗੋਂ ਕਹਿੰਦੇ ਅਗਰ ਜੇ ਕੋਈ ਦਿੰਦਾ ਸੀ ਤਾਂ ਦੋਵੇਂ ਹੱਥ ਕਰਕੇ ਨਹੀਂ ਲੈਂਦੇ ਸੀ, ਉਹ ਇਹ 'ਚ ਹੇਠ ਹੀ ਮੰਨਦੇ ਸੀ ਵੀ ਸਿੱਖ ਮੰਗਤਾ ਨਹੀਂ ਹੈ, ਕਿਸੇ ਸਿੱਖ 'ਤੇ ਦਾਤਾ ਵਾ, ਅਤੇ ਇਸ ਕਰਕੇ ਜੇ ਕੋਈ ਆਪਣੇ ਆਪ ਰੱਖ ਗਿਆ, ਬੋਝੇ 'ਚ ਪਾ ਗਿਆ ਜੋ ਇਸ ਤਰ੍ਹਾਂ, ਸੋ ਜੇ ਕੋਈ ਦੇ ਗਿਆ ਉਹਨੂੰ ਗ੍ਰਹਿਣ ਕਰਦੇ ਸੀ, ਹੱਥ ਲੈ ਹੱਥ ਅੱਗੇ ਕਰਕੇ ਵਧਾ ਕੇ ਨਹੀਂ ਫੜਦੇ ਸਨ, ਇਸ ਤਰ੍ਹਾਂ ਸਨਮਾਨ ਨਾਲ ਰਹਿੰਦੇ ਸਨ।
1: ਕੀਰਤਨ ਕਥਾ ਸੰਗ ਕੇਚ ਹੈ ਪੀ ਮੀਨ ਪੀਨ,
0: ਉਹ ਇਸ ਤਰ੍ਹਾਂ ਸਿਆਣੇ ਜਿਹੜੇ ਜਗਿਆਸੂ ਨੇ ਹੁਣ ਵੀ ਉਹ ਸਿੱਖਾਂ ਦਾ ਸਤਿਕਾਰ ਕਰਦੇ ਨੇ, ਅਰਦਾਸੀਆਂ ਦਾ ਉਹ ਜੇਬ 'ਚ ਪਾ ਦਿੰਦੇ ਨੇ ਪੈਸੇ, ਚੁੱਕ ਕੇ ਫੜਾ ਦੇਣ, ਲਿਫਾਫੇ 'ਚ ਪਾ ਦੇਣ, ਹੋਰ ਇਸ ਤਰ੍ਹਾਂ ਇਹ ਸਨਮਾਨ ਦਾ ਤਰੀਕਾ ਹੁੰਦਾ ਇੱਕ, ਅਤੇ ਇਸ ਤਰ੍ਹਾਂ ਪੁਰਾਣੇ ਸਿੰਘ ਹੱਥਾਂ ਵਿੱਚ ਵੀ ਫੜਦੇ ਸੀ। ਸੋ ਕੀਰਤਨ ਕਥਾ ਸਤ ਸੰਗ ਕੇਥੇ ਮੀਨ ਪੀਨ, ਫਿਰ ਜਦੋਂ ਕਥਾ ਕੀਰਤਨ ਜਿਹੜੇ ਆਪ ਮੁਖੀ ਹੁੰਦੇ ਸੀ ਨਾ, ਕਥਾ ਕੀਰਤਨ ਜੋ ਹੁੰਦੀ ਸੀ ਦੋਵੇਂ ਟਾਈਮ, ਉਹ ਸਤ ਸੰਗਤ ਰੂਪੀ ਪਾਣੀ ਦੇ ਉਪਦੇਸ਼ ਰੂਪੀ ਜਲ ਦੇ ਆਪ ਤਕੜੇ ਮੱਛ ਹੁੰਦੇ ਸੀ, ਮੱਛ ਪਾਣੀ ਤੋਂ ਬਾਹਰ ਨਹੀਂ ਨਿਕਲਦੇ। ਸੋ ਇਸ ਤਰ੍ਹਾਂ ਉਹ ਅਟੈਚਮੈਂਟ ਰਹਿੰਦੇ ਸੀ ਮਨ ਅਤੇ ਤਨ ਦੀ। ਕਥਾ ਕੀਰਤਨ ਦਾ ਲਾਹਾ ਪੂਰਾ ਲੈਂਦੇ ਸਨ। ਮਹਾਂਪੁਰਖ ਵੀ ਵੇਖੇ ਨੇ, ਅਸੀਂ ਟਕਸਾਲ 'ਚ ਰਹੇ ਹਾਂ, ਸੋ 12 ਸਾਲ ਦੇ ਕਰੀਬ ਮੈਨੂੰ ਰਹਿਣ ਦਾ ਮੌਕਾ ਮਿਲਿਆ ਨਾ ਮਹਾਂਪੁਰਖਾਂ ਮਨ ਨਾਲ। ਸੱਚਖੰਡ ਵਾਸੀ ਸ਼੍ਰੀ ਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਬਹੁਤ ਜ਼ਿਆਦਾ ਕਥਾ ਕੀਰਤਨ ਵਿੱਚ ਸਮਾਂ ਬਤੀਤ ਕਰਦੇ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੜੋ ਕੇ ਦੋ ਦੋ ਘੰਟੇ ਚੌਰੀ ਕਰੀ ਜਾਂਦੇ ਮਹਾਂਪੁਰਸ਼। ਕਈ ਵਾਰ ਸ਼ਾਮ ਨੂੰ ਕੀਰਤਨ ਸੁਣਨ ਜਾਂਦੇ, ਰਾਗੀ ਸਿੰਘਾਂ ਨੂੰ ਚਾਹ ਚੜ੍ਹ ਜਾਂਦੇ ਵਿੱਚ ਬਾਬਾ ਜੀ ਇੱਥੇ ਕੀਰਤਨ ਸੁਣਨਗੇ। ਰਹਿਰਾਜ ਸਾਹਿਬ ਦੇ ਪਾਠ ਵਿੱਚ ਵੀ ਮਹਾਂਪੁਰਸ਼ ਨੇ, ਆਪ ਨੂੰ ਕਢਾਉਂਦਾ ਨਹੀਂ ਸੀ ਉਹਨਾਂ ਨੂੰ ਪਾਠ, ਆਪ ਕਰਦੇ ਸੀ ਗੁਟਕਾ ਸਾਹਿਬ ਤੋਂ ਨਿਤਨੇਮ ਆਪ ਇੱਕ ਵਾਰ, ਸਾਰਾ ਦਿਨ ਬਾਣੀ ਸੁਣਦੇ ਰਹਿੰਦੇ ਸੀ। ਕਥਾ ਕੀਰਤਨ ਦੇ ਵਿੱਚ ਕਦੇ ਵੀ ਨਹੀਂ ਖੁਜਾਉਂਦੇ ਸੀ। ਸੋ ਇਸ ਤਰ੍ਹਾਂ ਕਵੀ ਜੀ ਕਹਿੰਦੇ ਪੁਰਾਣੇ ਜਿਹੜੇ ਹੁੰਦੇ ਸੀ ਨਾ ਸਾਧੂ, ਅਤੇ ਉਹ ਕਥਾ ਕੀਰਤਨ ਨਾਮ ਜਲ ਦੇ, ਜਿੱਥੋਂ ਨਾਮ ਦੀ ਵਰਖਾ ਹੁੰਦੀ ਹੈ ਕੀਰਤਨ ਰਾਹੀਂ ਕਥਾ ਰਾਹੀਂ, ਉਹ ਨਾਮ ਜਲ ਦੇ ਮੱਛ ਬਣ ਕੇ ਰਹਿੰਦੇ ਸੀ। ਮਨ ਅਤੇ ਤਨ ਨਾਲ ਅਟੈਚਮੈਂਟ ਰਹਿੰਦੀ ਸੀ, ਉਹ ਬਿਨਾਂ ਨਹੀਂ ਰਹਿੰਦੇ ਸੀ। ਇਹ ਨਹੀਂ ਵੀ ਕਮਰੇ 'ਚ ਡੇਰੇਦਾਰ ਸੁੱਤਾ ਪਿਆ ਅਤੇ ਉੱਧਰ ਨਿਤਨੇਮ ਹੋਈ ਜਾਂਦਾ, ਕੀਰਤਨ ਹੋਈ ਜਾਂਦਾ ਹੈ।
1: ਦੀਨਤਾ ਅਧੀਨਤਾ ਗ੍ਰਸਤ ਕਰੇ ਵਤੇ,
0: ਸੋ ਕਹਿੰਦੇ ਬਹੁਤ ਨਿਮਰਤਾ ਨਾਲ ਰਹਿੰਦੇ ਸੀ। ਦੀਨਤਾ ਅਧੀਨਤਾ ਅਤੇ ਬਹੁਤ ਨਿਮਰਤਾ ਦੇ ਵਿੱਚ, ਅਤੇ ਇੱਕ ਦੂਜੇ ਦੇ ਅਧੀਨ ਹੋ ਕੇ ਹੱਥ ਜੋੜ ਕੇ ਗ੍ਰਸਤ ਕਰੇ, ਗ੍ਰਸਤੀ ਜੀਵਨ ਵਿੱਚ ਰਹਿੰਦੇ ਸਨ। ਗਰੀਬੀ ਵਿੱਚ, ਗਰੀਬੀ ਵਿੱਚ ਅਤੇ ਨਿਮਰਤਾ ਵਿੱਚ ਗ੍ਰਸਤ ਜੀਵਨ ਹੁੰਦਿਆਂ ਪਰਿਵਾਰ ਵਿੱਚ ਰਹਿੰਦੇ ਸਨ, ਕੋਈ ਲੋਭ ਲਾਲਚ ਨਹੀਂ ਸਨ ਕਰਦੇ।
1: ਜਾਹੀ ਤੈ ਜੋ ਤਿੰਨ ਹੁੰਦੇ ਸੁਦਾ ਛੱਕ ਤੇ ਸਿੰਘ,
0: ਇਸੇ ਕਰਕੇ ਕਹਿੰਦੇ ਜੋ ਉਹਨਾਂ ਤੋਂ ਐਡੇ ਚੜ੍ਹਦੀ ਕਲਾ ਵਾਲੇ ਸਿੰਘਾਂ ਤੋਂ, ਜਿਹੜੇ ਸਿੰਘ ਅੰਮ੍ਰਿਤ ਛਕਦੇ ਸੀ ਨਾ ਖਾਟੇ ਖੰਡੇ ਬਾਟੇ ਦਾ, ਪੰਜਾਂ ਪਿਆਰਿਆਂ ਨੂੰ ਗੁਰੂ ਸਾਹਿਬ ਦੇ ਸਨਮੁਖ, ਜਿਹੜੇ ਸਿੰਘ ਉਹਨਾਂ ਤੋਂ ਪਿੰਡਾਂ ਤੋਂ ਆ ਕੇ ਅੰਮ੍ਰਿਤ ਛਕ ਲੈਂਦੇ ਸਨ।
1: ਸੋਈ ਗੁਣ ਉਹਨੂੰ ਮੈਂ ਆਵਤੇ ਅਪੇਵਤੇ,
0: ਉਹਨਾਂ ਵਾਲੇ ਉੱਚੇ ਸੁੱਚੇ ਗੁਣ ਫਿਰ ਉਹਨਾਂ ਵਿੱਚ ਵੀ ਇੱਕ ਰਸ ਆ ਜਾਂਦੇ ਸੀ। ਜਿਹੋ ਜਿਹਾ ਕੋਈ ਜੀਵਨ ਹੁੰਦਾ ਪੰਜਾਂ ਪਿਆਰਿਆਂ ਦੇ ਵਿੱਚ, ਉਹ ਜਿਹਾ ਵਸ ਅਵੱਛ ਅਸਰ ਪੈਂਦਾ ਹੈ। ਸੋ ਨਿਗਾਹ ਦਾ ਵੀ ਅਸਰ ਪੈਂਦਾ ਹੈ ਅੰਮ੍ਰਿਤ 'ਤੇ, ਜੋ ਪੈਂਦੀ ਹੈ ਅੰਮ੍ਰਿਤ ਨਿਗਾਹ, ਬਾਣੀ ਪੜ੍ਹਦਿਆਂ ਹੋਇਆਂ ਚੜ੍ਹਦੀ ਕਲਾ ਵਾਲੇ ਦੀ ਪਵੇਗੀ ਅਤੇ ਚੜ੍ਹਦੀ ਕਲਾ ਅੰਮ੍ਰਿਤ ਵਰਸੇਗਾ, ਰਸਨਾ ਤੋਂ ਬਾਣੀ ਨਿਕਲਦੀ ਹੈ। ਸੋ ਇਸ ਤਰੀਕੇ ਨਾਲ ਉਹ ਅਸਰ ਕਹਿੰਦੇ ਹੁੰਦਾ ਸੀ। ਉਹ ਮਹਾਂਪੁਰਖਾਂ ਨੇ, ਬਾਬਾ ਸੁੰਦਰ ਸਿੰਘ ਪਿੰਡਰਾਂ ਵਾਲਿਆਂ ਨੇ ਜੋ ਜਥੇ ਵਿੱਚ ਆਏ ਸੀ, ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਅਤੇ ਉਹਨਾਂ ਵੇਖਿਆ ਜਗਿਆਸੂਆ ਅਤੇ ਆਪ ਅੰਮ੍ਰਿਤ ਸੰਚਾਰ ਉਹਨਾਂ ਕੀਤਾ ਅਖਾੜੇ ਨਗਰ ਵਿੱਚ, ਵੱਡਾ ਸਮਾਗਮ ਸੀ। ਅਤੇ ਉੱਥੇ ਆਪ ਪੰਜਾਂ ਪੈਰਾਂ 'ਚ ਲਾ ਕੇ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਅੰਮ੍ਰਿਤ ਛਕਾਏ ਬਾਬਾ ਗੁਰਬਚਨ ਸਿੰਘ ਜੀ, ਇੰਨੀ ਫਿਰ ਕਿਰਪਾ ਹੋਈ, ਉਹਨਾਂ ਨੇ ਫਿਰ ਨਾਮ ਅੰਮ੍ਰਿਤ ਹੀ ਵੰਡਿਆ ਸਾਰੀ ਜ਼ਿੰਦਗੀ ਖੀਰਲੇ ਸਵਾਸਾਂ ਤੱਕ। ਇਹ ਅਸਰ ਪੈਂਦਾ ਹੈ ਜਿਹੜਾ ਵੀ ਕੋਈ ਛਕ ਲੈਂਦਾ ਸੀ, ਜਿਹਨਾਂ ਤੋਂ ਮਹਾਂਪੁਰਖਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜਿੱਥੇ ਹੋਕਾ ਦਿੰਦੇ ਸੀ, ਮੰਜੀ ਸਾਹਿਬ ਦੀਵਾਨ ਹਾਲ ਤੋਂ 10-10 ਹਜ਼ਾਰ ਬੰਦਾ ਅੰਮ੍ਰਿਤ ਛਕਦਾ ਸੀ ਇੱਕ ਦਿਨ ਵਿੱਚ, ਇਹ ਮਿਸਾਲ ਪੈਦਾ ਹੋਈ ਹੈ। ਇਦੋਂ ਪਹਿਲਾਂ ਇੰਨਾ ਅੰਮ੍ਰਿਤ ਨਹੀਂ ਇੱਕ ਦਿਨ 'ਚ ਕਿਸੇ ਨੇ ਛਕਿਆ ਸੀ, 10-10 ਹਜ਼ਾਰ ਬਾਬਾ ਜਰਨੈਲ ਸਿੰਘ ਦੇ ਵਾਜੇ ਨਾਲ। ਅਤੇ ਕਈ ਵਾਰ ਮਹਾਂਪੁਰਸ਼ ਆਪ ਲੱਗ ਜਾਂਦੇ ਸੀ, ਅਤੇ ਜਿੰਨਾ ਉਹਨਾਂ ਛਕ ਲਿਆ ਅਤੇ ਫਿਰ ਉਹਨਾਂ ਛਕੇ ਛੜਾ, ਅਤੇ ਇਹੋ ਜਿਹਾ ਅਸਰ ਪੈਂਦਾ ਹੈ। ਜਿਵੇਂ ਜਿਹਾ ਆਪ ਬੰਦਗੀ ਵਾਲੇ ਦਾ ਅਸਰ ਵੱਖਰਾ ਹੁੰਦਾ ਹੈ, ਗੁਰੂ ਦੀ ਕਰਾ 'ਤੇ ਵਰਤਦੀ ਹੈ ਵਿੱਚ, ਗੁਰੂ ਮਹਾਰਾਜ ਦੀ ਕਰਾ ਮਾਤਮਾ। ਅਤੇ ਕਹਿੰਦੇ ਤਾਂ ਹੀ ਇਸੇ ਕਰਕੇ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਵੀ ਏਡੇ ਏਡੇ ਯੋਧੇ ਮਹਾਂਪੁਰਸ਼ ਹੁੰਦੇ ਸੀ ਸਿੰਘ, ਜਿਹੜੇ ਲੜਾਈਆਂ ਕਰਦੇ ਸੀ ਮੁਗਲਾਂ ਨਾਲ।
1: ਐਸੀ ਐਸੀ ਭਾਂਤ ਪਾਛੇ ਥੇ ਪੁਜਾਰੀ ਸਿੰਘ ਆਛੇ,
0: ਇਹੋ ਜਿਹੇ ਐਸੇ ਐਸੇ ਤਰ੍ਹਾਂ ਦੇ ਚੜ੍ਹਦੀ ਕਲਾ ਵਾਲੇ ਕਹਿੰਦੇ ਉਹਨਾਂ ਤੋਂ ਪਿੱਛੋਂ ਵੀ ਮਿਸਲਾਂ ਤੋਂ ਪੁਜਾਰੀ ਸਿੰਘ ਰਹੇ ਨੇ। ਸੋ ਬਹੁਤ ਚੜ੍ਹਦੀ ਕਲਾ ਵਾਲੇ
1: ਬੈਠਦੇ ਸਭਾ ਮੈਂ ਕਾਛੇ ਸਾਚੇ ਸਮਾਂ ਦੇਵਤੇ,
0: ਜਦੋਂ ਗੁਰੂ ਸਾਹਿਬ ਦੀ ਲੱਗੀ ਹੋਈ ਸਭਾ ਵਿੱਚ ਬੈਠਦੇ ਸੀ ਨਾ ਸਤਸੰਗਤ ਵਿੱਚ, ਅਤੇ ਕਾਛੇ ਫੱਬ ਕੇ ਪੂਰੇ ਲੱਕ ਨੂੰ ਸਿੱਧਾ ਕਰਕੇ ਬੈਠਦੇ ਸੀ ਚੌਂਕੜਾ ਮਾਰ ਕੇ, ਅਤੇ ਇਉਂ ਲੱਗਦਾ ਸੀ ਜਿਵੇਂ ਦੇਵਤੇ ਬੈਠੇ ਹੋਣ, ਸਾਰੇ ਦੇਵਤਿਆਂ ਦੀ ਸਭਾ ਲੱਗੀ ਹੋਵੇ। ਇਉਂ ਦੇਵਤਿਆਂ ਵਾਂਗ ਕਹਿੰਦੇ ਫੱਬਦੇ ਸੀ, ਸਾਛੇ ਛਾਏ ਹੁੰਦੇ ਸੀ, ਇੱਕ ਤੋਂ ਇੱਕ ਦੂਜਾ ਬੈਠਾ ਸੁੰਦਰ ਲੱਗਦਾ ਸੀ, ਤੇਜ ਤਪ ਹੁੰਦਾ ਸੀ।
1: ਐਸੀ ਹੀ ਅਨੇਕ ਸਦ ਗੁਣੋ ਜਤ ਸਬੇਕ।
0: ਸੋ ਐਸੇ ਹੀ ਅਨੇਕ ਇਹੋ ਜਿਹੜੇ ਇੱਕ ਨਹੀਂ ਅਨੇਕਾਂ ਪੁਜਾਰੀ ਸਿੰਘ ਸਾਹਿਬ ਹੁੰਦੇ ਸੀ, ਸਤਿਗੁਣੋ ਸ੍ਰੇਸ਼ਟ ਗੁਣਾਂ ਦੇ ਸਮੇਤ ਹੁੰਦੇ ਸੀ, ਜਿਹੜੇ ਸਤ ਸੰਤੋਖ ਦਇਆ ਧਰਮ ਵਿਚਾਰ ਧੀਰਜ ਖਿਮਾ ਸ਼ਾਂਤੀ ਆਦਿ ਜਤ ਸਤ ਚੜ੍ਹਦੀ ਕਲਾ ਤਿਆਗ ਬੈਰਾਗ ਪ੍ਰੇਮ ਨਿਸ਼ਕਾਮਤਾ ਹਿਰਦੇ ਦੀ ਅਤੇ ਨੂਰ ਚਿਹਰਿਆਂ ਤੋਂ ਡੁੱਲ ਡੁੱਲ ਪੈਂਦਾ ਸੀ। ਐਸੇ ਕਹਿੰਦੇ ਸਤਿਗੁਣੋ ਸ੍ਰੇਸ਼ਟ ਗੁਣਾਂ ਵਾਲੇ ਸਾ ਯਤ ਸਬੇਕ ਸਹਿਤ ਵਿਵੇਕ ਦੇ ਵਿਚਾਰ ਦੇ ਬਹੁਤ ਸਿੰਘ ਹੁੰਦੇ ਸਨ।
1: ਸਿੱਖ ਸਾਧੂ ਹੋਤੇ ਨੇਕ ਤਿਆਗੀ ਸਭ ਰਹਤੇ।
0: ਅਤੇ ਸਿੱਖ ਸਾਧੂ ਹੁੰਦੇ ਸੀ ਨੇਕ, ਬਹੁਤ ਹੋਤੇ ਨੇਕ ਬਹੁਤ ਹੁੰਦੇ ਸੀ ਨੇਕ ਦਿਲਾਂ ਵਾਲੇ, ਪਰਪਕਾਰੀ ਤਿਆਗ ਸਭ ਰਹਿ ਅਤੇ ਆਪ ਕੋ ਲੋਭ ਲਾਲਚ ਨਹੀਂ ਹੁੰਦਾ, ਤ੍ਰਿਸ਼ਨਾ ਨਹੀਂ ਹੁੰਦੀ ਸੀ, ਦਿਲੋਂ ਪੂਰੇ ਤਿਆਗੀ ਹੁੰਦੇ ਸੀ, ਪੁਰਨਾ ਨਹੀਂ ਕੋ ਕਰਦੇ ਸੀ।
1: ਤਿੰਨੋ ਕੀ ਸੇਵਾ ਸਤ ਸੰਗ ਕਰ ਕੇ ਅਛੇਵਾ।
0: ਤੋ ਤਿੰਨਾਂ ਦੀ ਇਹੋ ਜਿਹਾ ਕਹਿੰਦੇ ਸਾਧੂਆਂ ਦੀ ਗੁਰੂ ਘਰ ਦੇ ਵਿੱਚ ਰਹਿਣ ਵਾਲਿਆਂ ਦੀ ਸੇਵਾ ਕਰਕੇ, ਸਤ ਸੰਗ ਕਰਕੇ ਅਛੇ ਉਹਨਾਂ ਦੀ ਸੇਵਾ ਕਰਕੇ ਅਤੇ ਉਹਨਾਂ ਦੇ ਉਹਨਾਂ ਦਾ ਸਤ ਸੰਗਤ ਕਰਕੇ ਉਹਨਾਂ ਦੇ ਮੁਖਾਰ ਬਿੰਦ ਤੋਂ ਕੀਰਤਨ ਕਥਾ ਸੁਣ ਕੇ।
1: ਚਾਰ ਫਲ ਸੇਵਾ ਥੇ ਗਹਿਰੀ ਏਵਾ ਲਹਤੇ।
0: ਚਾਰ ਫਲ ਸੇਵਾ ਕਰਕੇ ਜਿਹੜੇ ਗ੍ਰਹਿ ਹੁੰਦੇ ਗ੍ਰਹਿਸਥੀ, ਉਹ ਗ੍ਰਹਿਸਥੀ ਸਿੱਖ ਆ ਕੇ ਪਿੰਡਾਂ ਵਾਲੇ ਉਹ ਪ੍ਰਾਪਤ ਕਰ ਲੈਂਦੇ ਸੀ, ਚਾਰ ਫਲ ਉਹਨਾਂ ਨੂੰ ਮਿਲਦੇ ਸੀ, ਅਜਾਈ ਨਹੀਂ ਜਾਂਦੀ ਸੀ ਕੀਤੀ ਹੋਈ ਸੰਗਤ। ਸੋ ਜੋ ਮਹਾਰਾਜ ਨੇ ਸੁਖਮਨੀ ਸਾਹਿਬ ਵਿੱਚ ਕਿਹਾ, ਚਾਰ ਪਦਾਰਥ ਜੇ ਕੋ ਮਾਗਾ ਸਾਧ ਜਨਾਂ ਕੀ ਸੇਵਾ ਲਾਗੈ, ਐਸਾ ਉਹਨਾਂ ਦਾ ਜੀਵਨ ਸੀ। ਧਰਮ ਅਰਥਰ ਕਾਮ ਮੋਖ, ਧਰਮ ਵਿੱਚ ਪਰਪੱਕ ਹੋ ਜਾਂਦੇ ਸੀ। ਜਦੋਂ ਚੜ੍ਹਦੀ ਕਲਾ ਵਾਲੀ ਕਥਾ ਕੀਰਤਨ ਸੁਣਨੀ ਹੈ ਅਤੇ ਪਰਪੱਕਤਾ ਆਉਣੀ ਹੈ। ਧਰਮ ਅਰਥ ਅਰਥ ਮਤਲਬ ਜੇ ਕੋਈ ਹੁੰਦਾ ਸੀ ਵੀ ਗੁਰਸਿੱਖੋ ਆ ਮੰਗ ਰੱਖੀ ਹੈ, ਅਰਦਾਸਾ ਕਰ ਦਿਓ ਮਹਾਰਾਜ ਕਿਰਪਾ ਕਰ, ਉਹ ਬਚਨ ਹੀ ਹੋ ਜਾਂਦਾ ਸੀ, ਕੋਈ ਨਹੀਂ ਹੋ ਜੂਗਾ ਚੜ੍ਹਦੀ ਕਲਾ ਵਾ। ਸੋ ਅਰਥ ਵੀ ਪੂਰੇ ਮਤਲਬ ਵੀ ਮਿਲਦੇ ਪਦਾਰਥ, ਧਰਮ ਅਰਥਰ ਕਾਮ ਮੋਖ। ਸੋ ਕਾਮਨਾ ਵੀ ਪੂਰੀ ਹੋ ਜਾਂਦੀ, ਜੇ ਕੋਈ ਹੋਰ ਧੀਆਂ ਪੁੱਤਰ ਦੀ ਕਾਮਨਾ ਹੋਰ ਗ੍ਰਹਿਸਥੀਆਂ ਦੀਆਂ ਬਹੁਤ ਹੁੰਦੀਆਂ ਨੇ, ਅਤੇ ਮੁਕਤੀ ਪ੍ਰਲੋਕ ਦੀ ਉਹ ਵੀ ਮਿਲ ਜਾਂਦੀ ਸੀ, ਸੋਹਣਾ ਜੀਵਨ ਘਾਟ ਬਣ ਜਾਂਦੀ ਸੀ ਨਾ, ਘੜਿਆ ਜਾਂਦਾ ਸੀ। ਚਾਰੇ ਪਦਾਰਥ ਉਹ ਕਹਿੰਦੇ ਗ੍ਰਹਿਸਥੀ ਆ ਕੇ ਵੀ ਪ੍ਰਾਪਤ ਕਰ ਲਏ ਸਤਸੰਗਤ ਕਰਕੇ, ਉਹਨਾਂ ਦੀ ਸੇਵਾ ਕਰਕੇ।
1: ਤਾਂ ਤੇ ਪੰਥ ਕੋ ਪ੍ਰਤਾਪ ਵੱਡਿਓ ਗਇਓ ਅਮਾਪ।
0: ਤਾਂ ਕਰਕੇ ਇਸੇ ਵਾਸਤੇ ਹੀ ਪੰਥ ਦਾ ਜਿਹੜਾ ਪ੍ਰਤਾਪ ਸੀ ਨਾ, ਉਹ ਬਹੁਤ ਮਿਹਨਤੀ ਤੋਂ ਰਹਿਤ ਵੱਧਦਾ ਹੀ ਗਿਆ, ਇੱਕ ਦੋ ਇੱਕ ਚੜ੍ਹਾਉਂਦੀ ਆਈ, ਚੜ੍ਹਦੇ ਤੋਂ ਚੜ੍ਹਦੀ ਕਲਾ ਵਾਲੇ ਸਿੰਘ ਸਰਦਾਰ ਹੋਏ ਨੇ।
1: ਦਿਨ ਦਿਨ ਜੇ ਮਤਾਪ ਮਕਰ ਬਿਤਹਤੇ।
0: ਦਿਨ ਦਿਨ ਇਉਂ ਜਿਵੇਂ ਮਾਘ ਦਾ ਮਹੀਨਾ ਬਤੀਤ ਹੋਣ ਤੋਂ ਬਾਅਦ ਫੱਗਣ ਦਾ ਚੜ੍ਹ ਜਾਂਦਾ ਨਾ, ਅਤੇ ਠੰਡ ਦਾ ਜ਼ੋਰ ਖਤਮ ਹੋ ਜਾਂਦਾ ਅਤੇ ਫਿਰ ਤਪਸ਼ ਵੱਧਦੀ ਹੈ ਉਸ ਤੋਂ ਬਾਅਦ, ਇਵੇਂ ਖਾਲਸੇ ਦਾ ਤੇਜ ਪ੍ਰਤਾਪ ਪੁਰਾਤਨ ਸਿੰਘਾਂ ਦਾ ਫਿਰ ਕਹਿੰਦੇ ਵਾਧਾ ਹੀ ਗਿਆ ਸੀ।
1: ਲਖਨ ਬਘਨ ਲਖਨ ਬਖਨ ਹੈ ਪੁਰਾਣੇ ਸਿੰਘਨ ਕੇ।
0: ਇਹ ਕਹਿੰਦੇ ਮੈਂ ਪੁਰਾਣੇ ਸਿੰਘਾਂ ਦੇ ਜੋ ਵੀ ਸੇਵਾਦਾਰ ਸਨ ਗੁਰਦੁਆਰਿਆਂ 'ਚ ਰਹਿਣ ਵਾਲੇ ਜਾਂ ਪਿੰਡਾਂ ਵਿੱਚ ਰਹਿਣ ਵਾਲੇ, ਉਹਨਾਂ ਦੇ ਪੁਰਾਣੇ ਸਿੰਘਾਂ ਦੇ ਲੱਛਣ ਕਹੇ ਹਨ। ਇਹ ਉਹਨਾਂ ਦੇ ਸੁਭਾਅ ਸਨ, ਜੀਵਨ ਸ਼ੈਲੀ ਸੀ ਬੜੀ ਉੱਚੀ ਸੁੱਚੀ।
1: ਸੁਣੋ ਅਬ ਕੇ ਜ਼ਮਾਨੇ ਕੇਰ ਅਬ ਕਹਤੇ।
0: ਸੋ ਫਿਰ ਕਹਿੰਦੇ ਉਸ ਤੋਂ ਬਾਅਦ ਜਿਵੇਂ ਅੰਗਰੇਜ਼ੀ ਰਾਜ ਆਇਆ ਅਤੇ ਚੰਗੀ ਮਾਇਆ ਆਉਣ ਲੱਗ ਗਈ, ਮਾਇਆ ਦੇ ਗੱਫੇ ਜ਼ਮੀਨਾਂ ਹੋਣ ਲੱਗ ਗਈਆਂ, ਨਹਿਰਾਂ ਨਿਕਲ ਗਈਆਂ, ਮਾਇਆ ਦੇ ਚੰਗੇ ਗੱਫੇ ਆ ਗਏ ਅਤੇ ਫਿਰ ਜੀਵਨ ਵਿੱਚ ਢਲਿਆਈ ਆਈ, ਜਿਵੇਂ ਖੁੱਲ੍ਹਾ ਕਲਚਰ ਵੀ ਇਹਨਾਂ ਨੇ ਕਰ ਦਿੱਤਾ, ਜਿਵੇਂ ਇੱਥੋਂ ਦਾ ਆਪਾਂ ਪਿੱਛੇ ਸੁਣਿਆ ਸਾਰਾ ਕੀ ਕਰਦੇ ਸੀ ਲੋਕ। ਅਤੇ ਫਿਰ ਉਸ ਤੋਂ ਬਾਅਦ ਫਿਰ ਜ਼ਮਾਨਾ ਜਦੋਂ ਬਦਲਿਆ ਵਾ, 90 ਤੋਂ ਲੈ ਕੇ ਆਈ ਡੀ ਐ ਜੇ ਆਏ ਹੈ ਅੰਦਾਜ਼ਾ ਵੀ 1890 ਈਸਵੀ ਤੋਂ ਲੈ ਕੇ ਜ਼ਿਆਦਾ ਗਿਰਾਵਟ ਆਈ ਹੈ। ਸੁਣੋ ਅੱਬ ਕੇ ਜ਼ਮਾਨੇ ਕੇਰ, ਕਵੀ ਜੀ ਕਹਿੰਦੇ ਹੁਣ ਦੇ ਮੇਰੇ ਵੇਲੇ ਦੇ ਜ਼ਮਾਨੇ ਦੇ, ਹੁਣ ਸੁਣਨਾ ਕਰੋ ਕਿੰਨਾ ਫਰਕ ਪੈ ਗਿਆ।
1: ਅੱਬ ਜੇ ਪੁਜਾਰੀ ਗੁਰਦੁਆਰੇ ਹੈ ਅਪਾਰੀ।
0: ਜਿਹੜੇ ਹੁਣ ਦੇ ਮੈਂ ਵੇਖਣਾ ਬਹੁਤ ਗੁਰਦੁਆਰਿਆਂ ਵਿੱਚ ਜਿਹੜੇ ਮੁਖੀ ਸਿੰਘ ਸਾਹਿਬ ਪੁਜਾਰੀ ਹਨ।
1: ਤੇ ਮੈਂ ਪਿਆਰੀ ਜਰ ਜੋਰ ਜਿਮੀ ਭਗਤੀ ਦੋ ਪਿਆਰੀ ਦੋ ਦੁਪਾਰੀ।
0: ਉਹਨਾਂ ਨੂੰ ਤਾਂ ਤਿੰਨ ਗੱਲਾਂ ਹੀ ਪਿਆਰੀਆਂ ਹੋ ਗਈਆਂ, ਤਿੰਨਾਂ ਪਿਆਰੀ ਜਰ ਦੌਲਤ ਬਹੁਤੀ ਹੋਵੇ ਜੋਰੂ ਇਸਤਰੀ ਜਿਮੀ ਜ਼ਮੀਨ ਵੱਧ ਤੋਂ ਵੱਧ ਜ਼ਮੀਨ ਹੋਵੇ ਜਰ ਜੋਰੂ ਜ਼ਮੀਨ ਜੋ ਆਮ ਲੋਕ ਜੋੜਦੇ ਨੇ ਉਹੀ ਉਹਨਾਂ ਦਾ ਸੁਭਾਅ ਬਣ ਗਿਆ ਅਤੇ ਜਿਵੇਂ ਭਗਤੀ ਦੋ ਪਿਆਰੀ ਅਤੇ ਭਗਤੀ ਜਿਹੜੀ ਹੈ ਉਹਦੇ ਉਲਟ ਹੋ ਗਏ ਭਗਤੀ ਨਹੀਂ ਹੁਣ ਲੱਗਦੀ ਹੁਣ ਕਹਿੰਦੇ ਬਣਾਲੋ ਜੋ ਕੁਝ ਬਣਦਾ ਹੈ
1: ਥੈ ਹੈ ਸੰਜੋਗੀ ਭੋਗੀ ਸਬਰ ਬਹੀਨ ਸੋਗੀ
0: ਹੋ ਗਏ ਨੇ ਸੰਜੋਗੀ ਭੋਗੀ ਵਿਕਾਰਾਂ ਦੇ ਸੰਜੋਗੀ ਮਿਲਾ ਮੇਲ ਰੱਖਣ ਵਾਲੇ ਸਬਰ ਬਹੀਨ ਸੋਗੀ ਸੰਤੋਖ ਤੋਂ ਬਿਨਾਂ ਹੋ ਗਏ ਅਤੇ ਸੋਗੀ ਹੋ ਰਹੇ ਨੇ ਫਿਰ
1: ਟੱਬਰੋ ਕੇ ਹੇਤ ਹੰਡਾਏ ਗੱਬਰੋ ਕੇ ਦੁਆਰੀ ਹੈ
0: ਆਪਣੇ ਟੱਬਰਾਂ ਦੇ ਵਾਸਤੇ ਵੀ ਬਹੁਤਾ ਗੱਫਾ ਮਿਲ ਜਾਊਗਾ ਜਿਹੜੇ ਬਹੁਤੇ ਅਮੀਰ ਅਤੇ ਹੰਕਾਰੀ ਬੰਦੇ ਨੇ ਨਾ ਉਹਨਾਂ ਦੇ ਮਗਰ ਫਿਰਦੇ ਨੇ ਮਗਰ ਮਗਰ ਲਿਆਓ ਮਹਾਰਾਜ ਸੋ ਤੁਹਾਡੀਆਂ ਅਰਦਾਸਾਂ ਕਰੀਏ ਆਓ ਇੱਥੇ
1: ਪੂਜਾ ਜਿਤੀ ਇਹ ਦਾਨ ਇੱਕ ਦਾਮ ਨਾ ਦਹਿ
0: ਜਿੰਨੀ ਪੂਜਾ ਆਉਂਦੀ ਹੈ ਉਹਦੇ ਵਿੱਚੋਂ ਇੱਕ ਦਮੜਾ ਵੀ ਕਿਸੇ ਲੋੜਵੰਦ ਨੂੰ ਦਾਨ ਨਹੀਂ ਦਿੰਦੇ ਆਪ ਆਪਣੇ ਕੋਲ ਜਮ੍ਹਾਂ ਕਰੀ ਜਾਂਦੇ ਹਨ
1: ਸਿਰ ਕੁਟੰਬ ਹਿੱਤ ਖਰਚ ਹੈ ਸਾਰੀ ਹੈ
0: ਅਤੇ ਵਿਛਿਓ ਵਿਕਾਰਾਂ ਅਤੇ ਪਰਿਵਾਰ ਵਾਸਤੇ ਹੀ ਸਾਰੀ ਮਾਇਆ ਜਿਹੜੀ ਖਰਚੀ ਜਾਂਦੇ ਆਪਣੇ ਵਾਸਤੇ ਵਰਤੀ ਜਾਂਦੇ ਹਨ
1: ਭਏ ਦੁਨੀਆਦਾਰ ਭਾਰੀ ਔਰ ਲੋਗੋ ਸੇ ਸੰਸਾਰੀ
0: ਅਤੇ ਆਪ ਦੁਨੀਆਦਾਰ ਹੋ ਗਏ ਭਾਰੀ ਬਹੁਤ ਜਿਵੇਂ ਆਮ ਲੋਕ ਹੁੰਦੇ ਅਮੀਰ ਲੋਕ ਸੰਸਾਰੀ ਲੋਕ ਵੱਧ ਤੋਂ ਵੱਧ ਧਨ ਕਮਾਉਂਦੇ ਨੇ ਜੋੜਦੇ ਨੇ ਆਪਣੀ ਪ੍ਰੋਪਰਟੀ ਵਧਾਉਂਦੇ ਨੇ ਇਵੇਂ ਦੇ ਕਹਿੰਦੇ ਫਿਰ ਪੁਜਾਰੀ ਹੋ ਗਏ ਸਿੰਘ ਸਾਹਿਬ ਦੁਨੀਆਦਾਰੀ ਵੱਡੇ ਅਵਰਨ ਕੋਪ ਦੇਸ਼ ਦਤਾਬ ਤਾਪ ਆਪ ਬੰਧਿਓ ਜੈਸੇ ਗੱਡ ਕੋ ਜੂਲਾ ਵਿਦਵਾਨ ਪੁਰਸ਼ਾਂ ਦੇ ਬਚਨ ਨੇ ਉਹਨੇ ਕੀ ਤਾਰਨਾ ਜਿਹੜਾ ਦੂਜਿਆਂ ਨੂੰ ਉਪਦੇਸ਼ ਦਿੰਦਾ ਅਤੇ ਆਪ ਇਉਂ ਬੰਨਿਆ ਮਾਇਆ ਦੇ ਵਿੱਚ ਹਰ ਵਕਤ ਜਿਵੇਂ ਗੱਡੇ ਦਾ ਜੂਲਾ ਬਹੁਤ ਕੱਸ ਕੇ ਤਿੰਨ ਬੰਦੇ ਬੰਨ੍ਹਦੇ ਹੁੰਦੇ ਸੀ ਮੁੰਜ ਦੀ ਰੱਸੀ ਨਾਲ ਗੱਡੇ ਦਾ ਜੂਲਾ ਬਹੁਤ ਥੋੜ੍ਹੇ ਮਾਰ ਮਾਰ ਬੰਨ੍ਹਣਾ ਪੈਂਦਾ ਸੀ ਫਿਰ ਕਿਤੇ 6 ਮਹੀਨੇ ਮਹਾਂ ਬੈਲ ਜਿਹੜੇ ਜੋੜੀ ਦੇ ਸੀ ਅਤੇ ਉਹ ਹਿਲਦਾ ਨਹੀਂ ਸੀ ਜਦੋਂ ਢਿੱਲਾ ਹੋ ਜਾਂਦਾ ਸੀ ਤਾਂ ਫਿਰ ਨਵਾਂ ਹੀ ਲਿਆ ਕੇ ਮੁੰਜ ਬੰਨ੍ਹਣਾ ਪੈਂਦਾ ਹੁੰਦਾ ਸੀ ਸੋ ਇਸ ਤਰ੍ਹਾਂ ਦੀ ਹਾਲਤ ਆ ਕਹਿੰਦੇ ਹੋ ਗਈ ਭਏ ਦੁਨਦਾਰੀ ਭਾਰੀ ਔਰ ਲੋਕੋਂ ਸੇ ਸੰਸਾਰੀ ਸੰਸਾਰੀ ਲੋਕਾਂ ਤੋਂ ਵੱਡੇ ਦੁਨੀਆਦਾਰ ਬਣ ਗਏ ਸੋ ਇਹਨਾਂ ਲੋਭ ਲਾਲਚ ਹੋ ਗਿਆ ਜਰ ਜੋਰੂ ਜ਼ਮੀਨ ਦਾ
1: ਸਰਾ ਚਿੰਨ ਹੀ ਕੇ ਧਾਰੀ ਅਬ ਕੇ ਪੁਜਾਰੀ ਹੈ
0: ਸੋ ਸਰਾ ਚਿੰਨ ਹੀ ਕੇ ਧਾਰੀ ਕੇਵਲ ਗੁਰਮਤ ਮਰਜ਼ਾਦਾ ਦੇ ਲਿਬਾਸ ਦੇ ਹੀ ਧਾਰਨੇ ਬਾਣਾ ਤੇ ਪਾਇਆ ਹੋਇਆ ਹੁਣ ਦੇ ਜਿਹੜੇ ਪੁਜਾਰੀ ਮੈਂ ਵੇਖਦਾ ਵਾਂ
1: ਅਵੇ ਅਗਤ ਆਏ ਭੁੱਖਾ ਜੋ ਚਹਾਏ ਰੋਟੀ ਸੁੱਖਾ
0: ਜਿਹੜਾ ਕੋਈ ਲੋੜਵੰਦ ਗੁਰਦੁਆਰੇ ਚ ਆਉਂਦਾ ਅਭਿਆਗਤ ਲੋੜਵੰਦ ਤਿਆਗੀ ਬੈਰਾਗੀ ਰਮਤਾ ਤੁਰਦਾ ਫਿਰਦਾ ਸੋ ਆਏ ਭੁੱਖਾ ਜਿਹੜਾ ਭੁੱਖਾ ਆ ਜਾਂਦਾ ਅਤੇ ਰਹਿਣ ਵਾਸਤੇ ਕਹਿੰਦਾ ਵੀ ਇੱਕ ਰਾਤ ਕੱਟਣੀ ਤਾਂ ਰੋਟੀ ਖਾਣੀ ਆ ਦੋ ਪ੍ਰਸ਼ਾਦੇ
1: ਬੋਲ ਕੇ ਕੁਰੁੱਖਾ ਤਾਹੇ ਸੁੱਕਾ ਹੀ ਨਿਕਾਰੇ ਹੈ
0: ਉਹਨੂੰ ਕੁਰੁੱਖਾ ਬੋਲ ਕੇ ਕਰੜਾ ਬੋਲ ਕੇ ਅਤੇ ਸੁੱਕਾ ਹੀ ਕਹਿਣ ਦੇ ਵੀ ਤੁਰ ਜਾ ਇੱਥੋਂ ਤੇਰੇ ਵਾਸਤੇ ਕੋਈ ਰੋਟੀ ਨਹੀਂ ਜਦੋਂ ਵਹਿੰਦੇ ਨਾ ਵੀ ਕੋਈ ਮੱਥਾ ਨਹੀਂ ਟੇਕਿਆ ਸਾਨੂੰ ਨਹੀਂ ਟੇਕਿਆ ਅਤੇ ਸੋ ਇਸ ਕਰਕੇ ਕਹਿੰਦੇ ਤੁਰ ਜਾ ਇੱਥੋਂ ਨੰਗ ਫਿਰਦਾ ਇਸ ਤਰ੍ਹਾਂ ਦੀ ਹਾਲਤ ਜਿਹੜੀ ਬਣ ਗਈ ਸੀ ਇਹ ਤਾਂ ਬਣ ਗਈ ਸੀ ਜਿਹੜੇ ਉਦਾਸੀ ਸੀ ਮਹੰਤ ਪਹਿਲਾਂ ਠੀਕ ਸੀ ਜਿਵੇਂ ਦੱਸਿਆ ਮੁੜ ਕੇ ਅੰਗਰੇਜ਼ਾਂ ਦੀ ਸ਼ਹਿ ਪ੍ਰਾਪਤ ਹੋ ਗਈ ਅਤੇ ਇੱਥੋਂ ਤੱਕ ਵਿਗੜ ਗਏ ਸੀ ਸੰਗਤ ਨੂੰ ਧੱਕੇ ਮਾਰ ਮਾਰ ਕੱਢਣ ਲੱਗ ਪਏ ਸੀ
1: ਆਪ ਮਾਹੇ ਝਗੜੇ ਬਿਖਾਦ ਰਾਖ ਹੈ ਪਸਾਦ
0: ਅਤੇ ਆਪਸ ਵਿੱਚ ਜਿੱਥੋਂ ਲੰਗਰ ਭੁੱਖੇ ਨੂੰ ਮਿਲਣਾ ਸੀ ਰਹਿਣ ਨੂੰ ਟਿਕਾਣਾ ਮਿਲਣਾ ਸੀ ਕੱਪੜਾ ਮਿਲਣਾ ਸੀ ਨੰਗੇ ਨੂੰ ਥਰੂੰ ਥਰੂੰ ਕਰਦੇ ਨੂੰ ਉੱਥੋਂ ਧੱਕੇ ਮਾਰਨ ਲੱਗ ਗਏ ਗੁਰਦੁਆਰਿਆਂ ਵਿੱਚੋਂ ਅਤੇ ਫਿਰ ਕਵੀ ਜੀ ਕਹਿੰਦੇ ਵੀ ਐਸੀ ਹਾਲਤ ਮੈਂ ਵੇਖ ਰਿਹਾ ਵਾਂ ਕਿ ਆਪਸ ਵਿੱਚ ਬਿਖਾਦ ਆਪਸ ਮਾਹੇ ਝਗੜੇ ਬਿਖਾਦ ਆਪ ਵਿੱਚ ਝਗੜੇ ਲੜਾਈਆਂ ਬਿਖਾਦ ਰਾਖ ਹੈ ਪਸਾਦ ਰੌਲਾ ਰੱਪਾ ਪਾਈ ਰੱਖਦੇ ਨੇ ਅਤੇ ਜਦੋਂ ਖਾਣਾ ਹੀ ਪੂਜਾ ਦਾ ਧਾਨ ਆ ਅਤੇ ਹੋਰ ਕੀ ਹੋਵੇ
1: ਬਾਦ ਤੈ ਵਿਵਾਦ ਮਾਹੇ ਉਬੈ ਸਵਾਦ ਹਰੇ ਹੈ
0: ਅਤੇ ਖੰਡਣ ਮੰਡਣ ਦੇ ਵਿੱਚ ਇੱਕ ਦੂਜੇ ਦੀ ਗੱਲ ਨੂੰ ਚਰਚਾ ਦੇ ਵਿੱਚ ਹੀ ਭਜਨ ਆਦਿਕ ਦਾ ਸਵਾਦ ਅਤੇ ਲੰਗਰ ਦਾ ਜੋ ਰੁੱਖੀ ਮਿਸੀ ਦਾ ਸਵਾਦ ਆਉਂਦਾ ਉਹ ਦੋਵੇਂ ਛੱਡ ਦਿੱਤੇ ਨੇ
1: ਸਿੰਧ ਖਾਰੇ ਭਾਰੇ ਮੈਂ ਪੁਜਾਰੇ ਬਹਿ ਜਾਤ ਭਾਰੇ
0: ਖਾਰੇ ਸਮੁੰਦਰ ਰੂਪੀ ਪਾਣੀ ਲੋਭ ਲਾਲਚ ਦੇ ਖਾਰੇ ਸਮੁੰਦਰ ਲੋਭ ਲਾਲਚ ਦੇ ਸਮੁੰਦਰ ਰੂਪੀ ਖਾਰੇ ਪਾਣੀ ਵਿੱਚ ਜਿਹੜੇ ਪੁਜਾਰੀ ਨੇ ਕਹਿੰਦੇ ਮੈਂ ਵੇਖਦਾ ਰੁੜੇ ਜਾ ਰਹੇ ਹਨ
1: ਆਪ ਹੀ ਜੋ ਹਾਰੇ ਕਿਮ ਦੁੱਤੀ ਕੋ ਉਬਾਰੇ ਹੈ
0: ਜਿਹੜੇ ਆਪ ਹੀ ਹਾਰ ਜਾਣ ਡੁੱਬ ਜਾਣ ਉਹ ਦੂਜਿਆਂ ਨੂੰ ਕਿਵੇਂ ਬਚਾ ਸਕਦੇ ਨੇ ਦੂਜਿਆਂ ਤੇ ਉਹਨਾਂ ਦਾ ਅਸਰ ਕੀ ਪੈਣਾ ਹੈ। ਜਿਸ ਕਾ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ। ਮਹਾਰਾਜ ਨੇ ਫੈਸਲਾ ਦਿੱਤਾ ਹੈ, ਕਬੀਰ ਸਾਹਿਬ ਜੀ ਨੇ ਵੀ ਇਹ ਵੀ ਕਿਹਾ ਸੀ, ਜਿਹੜੇ ਆਪ ਨਹੀਂ ਕਮਾਉਂਦੇ ਉਹ ਜੇ ਲੋਭ ਲਾਲਚੀ ਲੋਕ ਹੁੰਦੇ ਨਹੀਂ, ਕੋਈ ਰਹਿਤ ਮਰਜ਼ਾਦਾ ਨਹੀਂ, ਕੋਈ ਨਿਤਨੇਮ ਨਹੀਂ। ਕਬੀਰ ਅਵਰਾ ਕੋ ਉਪਦੇਸ਼ ਤੇ ਮੁੱਖ ਮੈਂ ਪਰਹਿ ਰੇਤ, ਰਾਸ ਬਿਰਾਨੀ ਰਾਗ ਤੇ ਖਾਇਆ ਘਰ ਕਾ ਖੇਤ। ਬਿਰਾਨੀ ਬੇਗਾਨੀ ਪੂੰਜੀ ਨੂੰ ਤਾਂ ਬਚਾ ਲੈਂਦੇ ਨੇ, ਉਹ ਤਾਂ ਲਾਹਾ ਲੈ ਜਾਂਦੇ ਨੇ, ਆਪਣੇ ਘਰ ਦਾ ਖੇਤ ਸਾਰਾ ਖਾਧਾ ਪਿਆ ਸ਼ੁਭ ਗੁਣਾਂ ਦਾ, ਅਵਗੁਣਾਂ ਨੇ ਵਿਕਾਰਾਂ ਨੇ ਸਤਿਆ ਨਾਸ ਕੀਤਾ ਹੋਇਆ। ਸੋ ਐਸੀ ਹਾਲਤ ਹੁੰਦੀ ਹੈ, ਗਿਆਨੀ ਗਿਆਨ ਸਿੰਘ ਜੀ ਕਹਿੰਦੇ ਭਾਰੇ ਲੋਭ ਲਾਲਚ ਦੇ ਤ੍ਰਿਸ਼ਨਾ ਦੇ ਸਮੁੰਦਰ ਜਲ ਵਿੱਚ ਆਪ ਭਾਰੇ ਉੜੇ ਜਾਂਦੇ ਹਨ, ਤੇ ਦੂਜਿਆਂ ਨੂੰ ਕਿਵੇਂ ਬਚਾ ਲੈਣਗੇ।
1: ਹੀਨ ਪਰ ਨਾਰੀ ਛਤ ਮਹ ਬਾਰ ਜਸੇ ਹਤ,
0: ਜਿਵੇਂ ਕਹਿੰਦੇ ਮੀਂਹ ਪਏ ਤੋਂ ਪ੍ਰਣਾਲੇ ਤੋਂ ਬਿਨਾਂ ਛੱਤ ਹੁੰਦੀ ਨਾ ਜਿਹੜੀ, ਅਤੇ ਮੀਂਹ ਦਾ ਪਿਆ ਹੋਇਆ ਪਾਣੀ ਜਿਹੜਾ ਉਹ ਛੱਤ ਨੂੰ ਨਾਸ ਕਰ ਦਿੰਦਾ, ਗਾਲ ਦਿੰਦਾ, ਜਿਸ ਕੋਠੇ ਨੂੰ ਪ੍ਰਣਾਲਾ ਨਾ ਹੋਵੇ।
1: ਬਿਨ ਜਪ ਦਾਨ ਤਤੈ ਪੂਜਾ ਮਤ ਗਰੇ,
0: ਇਸੇ ਤਰ੍ਹਾਂ ਹੀ ਬਿਨਾਂ ਜਪ ਕੀਤਿਆਂ ਬਾਣੀ ਦਾ, ਸਿਮਰਨ ਕੀਤਿਆਂ, ਦਾਨ ਕੀਤਿਆਂ, ਇਹ ਤਾਂ ਆਵੇ ਵੰਡ ਕੇ ਛਕੇ। ਇਹ ਜਿਹੜੀ ਮਾਇਆ ਹੁੰਦੀ, ਦਾਨ ਕਰੇ ਆਪਦੀ ਲੋੜਵੰਦਾਂ ਦੀ ਸਹਾਇਤਾ ਕਰੇ ਅਤੇ ਜਪ ਤਪ ਕਰੇ ਪੂਰਾ, ਫਿਰ ਇਹ ਪਚਦੀ ਆ। ਕਹਿਣ ਦਾ ਭਾਵ ਆ ਵੀ ਬਿਨ ਜਪ ਦਾਨ ਤੱਤਾ, ਇਸੇ ਤਰ੍ਹਾਂ ਬਿਨਾਂ ਜਪ ਅਤੇ ਦਾਨ ਕੀਤੇ ਤੋਂ ਪੂਜਾ ਮੱਤਾ ਗਾ ਰਹੇ ਹਾਂ, ਇਹ ਪੂਜਾ ਦਾ ਧਨ ਜਿਹੜਾ ਮੱਤ ਨੂੰ ਗਾਲ ਦਿੰਦਾ ਹੈ। ਜਿਵੇਂ ਪਨਾਲਾ ਨਾ ਹੋਵੇ, ਜੇ ਪਨਾਲਾ ਕੋਠੇ ਨੂੰ ਲੱਗਾ ਹੋਵੇ ਤਾਂ ਜਿੰਨਾ ਮਰਜ਼ੀ ਪਾਣੀ ਇਕੱਠਾ ਤਾਂ ਨਾਲ ਦੀ ਨਾਲ ਨਿਕਲੀ ਜਾਂਦਾ ਵਾ, ਉਹ ਨੁਕਸਾਨ ਨਹੀਂ ਹੁੰਦਾ। ਇਵੇਂ ਪੂਜਾ ਦਾ ਧਨ ਜਿਹੜਾ ਇਕੱਠਾ ਕਰਨਾ ਵਾ, ਇਹ ਮੱਤ ਗਾਲ ਦਿੰਦਾ ਹੈ। ਇਕੱਲੇ ਮੱਤ ਨਹੀਂ ਗਾਲਦਾ, ਜੇ ਦਾਨ ਨਾ ਕੀਤਾ ਜਾਵੇ, ਜੇ ਵੰਡਿਆ ਨਾ ਜਾਵੇ ਤਾਂ ਜਪ ਤਪ ਨਾ ਹੋ, ਇਹ ਫਿਰ ਸਾਧ ਸੰਗਤ ਜੀ ਦਿਲ ਦਿਮਾਗ ਨੂੰ ਸੋ ਐਸਾ ਇਹ ਚੜ੍ਹ ਜਾਂਦਾ, ਫਿਰ ਇਹ ਗਾਲ ਦਿੰਦਾ ਹੈ। ਸਭ ਤੋਂ ਉੱਪਰ ਦਿਲ ਸੋ ਦਿਮਾਗ ਆ ਸਿਰ ਦੇ ਵਿੱਚ, ਨਹੀਂ ਅਕਲ ਰਹਿੰਦੀ। ਸਿਆਣੇ ਪੁਰਾਣੇ ਸਿੰਘ ਇਹ ਵੀ ਕਹਿੰਦੇ ਹੁੰਦੇ ਸੀ, ਗੁਰੂ ਘਰ ਦੀਆਂ ਰੋਟੀਆਂ ਤਿੰਨ ਕੰਮ ਕਰੇ, ਮੱਤ ਮਾਰਨ ਹੱਡ ਗਾਲਣ ਕੰਮ ਕਰਨ ਨਾ ਦੇਣ। ਮੱਤ ਮਾਰ ਦਿੰਦੀਆਂ ਹੱਡ ਵੀ ਕਿਸੇ ਕੰਮ ਦੇ ਨਹੀਂ ਰਹਿ, ਕੁਝ ਨਹੀਂ ਕਰਨ ਦਿੰਦੀਆਂ। ਇਹ ਐਸਾ ਹੈ ਪੂਜਾ ਦਾ, ਤਾਂ ਬਹੁਤ ਡਰਕ ਭੈ ਨਾਲ ਹੀ ਛਕਣਾ ਛਕਾਉਣਾ ਚਾਹੀਦਾ ਹੈ। ਇੱਥੇ ਲੰਗਰ ਵਿੱਚ ਬਹਿ ਕੇ ਛਕ ਲਵੇ, ਜਿਹੜਾ ਘਰ ਨੂੰ ਲਿਜਾਣਾ ਉਹ ਤਾਂ ਬਹੁਤ ਮਹਾਂਪੁਰਸ਼ ਦੱਸਦੇ ਹੁੰਦੇ ਵੀ ਖਤਰਨਾਕ ਹੁੰਦਾ ਬਹੁਤ, ਘਰੇ ਨਾ ਲਿਜਾਵੇ, ਇੱਥੇ ਹੀ ਛਕ ਲਵੇ ਚੰਗਾ ਹੈ। ਕੋਈ ਵੱਖਰੀ ਗੱਲ ਹੈ, ਕਈ ਵਾਰ ਖਰਾਬ ਹੋਣ ਤੋਂ ਕਹਿੰਦਾ ਵਿੱਚ ਕੁਝ ਲੈ ਜੂ ਤਾਂ ਫਿਰ ਕੀ ਹੈ ਡੋਲਣ ਦੀ ਥਾਂ, ਪਰ ਦੱਸਦੇ ਹੁੰਦੇ ਸੀ ਮਹਾਂਪੁਰਸ਼ ਵੀ ਘਰੇ ਜਾ ਕੇ ਨਹੀਂ ਛਕਣਾ ਚਾਹੀਦਾ, ਰੁੱਖਾ ਮਿਸਾ ਇੱਥੇ ਹੀ ਛਕ ਲਵੇ। ਇਹੋ ਜਿਹੇ ਕਹਿੰਦੇ ਵੀ ਮੱਤ ਗਾਲ ਦਿੰਦੀਆਂ ਹਨ।
1: ਥਾਪੀ ਹੈ ਦੁਕਾਨਦਾਰੀ ਜਾਪੀ ਹੈ ਮਰੂਸੀ ਕਿਆਰੀ,
0: ਕਹਿੰਦੇ ਗੁਰੂ ਘਰਾਂ ਨੂੰ ਇਹਨਾਂ ਮਹੰਤਾਂ ਨੇ ਵੀ ਦੁਕਾਨਦਾਰੀ ਬਣਾ ਲਿਆ ਵਾ। ਥਾਪੀ ਹੈ ਦੁਕਾਨਦਾਰੀ, ਬਣਾ ਲਈ ਦੁਕਾਨਦਾਰੀ। ਸੋ ਜਿਵੇਂ ਸੌਦਾ ਪਤਾ ਹੁੰਦਾ ਵੀ ਵੱਧ ਤੋਂ ਵੱਧ ਆਉਣ ਦਾ ਕੋਈ ਸਿਧਾਂਤ ਨਹੀਂ ਹੈ, ਨਾ ਆਪਦਾ ਨਾ ਦੂਜੇ ਨੂੰ ਕੋਈ ਮਰਜ਼ਾਦਾ ਸਮਝਾਉਣੀ ਆ, ਨਾ ਕੋਈ ਗੱਲ ਕਹਿਣੀ ਹੈ, ਜੋ ਮਰਜ਼ੀ ਹੋਈ। ਮਾਇਆ ਵੇਖ, ਜਿਸ ਵੇਲੇ ਢੇਰ ਲੱਗੇ ਲੈ ਗਿਆ ਸੀ ਨਾ ਬਾਬਾ ਧੀਰ ਮੱਲ ਚੁੱਕ ਕੇ, ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਪ੍ਰਗਟ ਹੋਏ ਨੇ, ਮੱਖਣ ਸ਼ਾਹ ਲਬਾਣੇ ਨੇ ਪ੍ਰਗਟ ਕਰ ਦਿੱਤੇ, ਬੜਾ ਸੰਗਤਾਂ ਨੂੰ ਖੁਸ਼ੀ ਹੋਈ। ਜਿਹੜੇ ਜਥਿਆਂ ਦੇ ਜਥੇ ਬਾਬਾ ਬਕਾਲਾ ਵਿਖੇ ਸਾਢੇ ਚਾਰ ਮਹੀਨਿਆਂ ਤੋਂ ਸੰਗਤਾਂ ਭਟਕ ਰਹੀਆਂ ਸੀ, ਗੁਰੂ ਨੇ ਪੂਰਾ ਲੱਭ ਰਿਹਾ ਸੀ, 22 ਮੰਜੀਆਂ ਲਾ ਕੇ ਬੈਠੇ ਸੀ। ਉਹ ਸੰਗਤਾਂ ਕਿੰਨੀਆਂ ਕਿ ਜਦੋਂ ਪਹਿਲਿਆਂ ਤੋਂ ਸੁਣ ਲੈਂਦੀਆਂ ਵੀ ਇਹਨਾਂ 'ਚ ਕੱਖ ਨਹੀਂ, ਅਸੀਂ ਮੱਥਾ ਟੇਕ ਕੇ ਵੇਖ ਲਿਆ ਵਾ। ਨਵੀਂ ਆਈ ਸੰਗਤ ਨੂੰ ਕਹਿੰਦੇ ਵੀ ਤੁਸੀਂ ਨਾ ਆਪਣਾ ਧਨ ਖਰਾਬ ਕਰਿਓ, ਤੁਸੀਂ ਨਾ ਮੱਥਾ ਟੇਕਿਓ, ਇਹਨਾਂ ਨੂੰ ਬਹਿ ਜਾਓ ਇੱਥੇ, ਆਪਾਂ ਸੱਚੀ ਸ਼ਰਧਾ ਲੈ ਕੇ ਆਏ ਹਾਂ, ਕਦੇ ਤਾਂ ਗੁਰੂ ਦੇ ਦਰਸ਼ਨ ਹੋਣਗੇ ਹੀ ਨਾ, ਹੈ ਇੱਥੇ ਹੀ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਬੋਲ ਝੂਠੇ ਨਹੀਂ ਹੋ ਸਕਦੇ ਵੀ ਬਾਬਾ ਬਸਾ ਬੀਚ ਬਕਾਲੇ। ਉਹ ਸਿਆਣੇ ਸਿੱਖ ਸਮਝਾਉਂਦੇ ਸੀ, ਉੱਥੇ ਸੰਗਤਾਂ ਦਾ ਤੰਤਾ ਲੱਗ ਗਿਆ ਸੀ, ਤੰਬੂ ਲਾ ਲਏ ਸੀ ਬਾਬੇ ਬਕਾਲੇ, ਚਾਰ ਛਪੇਰੇ। ਜਦੋਂ ਆ ਕੇ ਉਹ ਮੋਹਰਾਂ ਵਾਲੀ ਸਾਖੀ ਜਿਹੜੀ ਆਪਾਂ ਸੁਣਦੇ ਹਾਂ, ਉਹਦੇ ਰਾਹੀਂ ਪ੍ਰਗਟ ਹੋਏ, ਮਹਾਰਾਜ ਨੇ ਆਪ ਕਿਹਾ ਵੀ ਸਿੱਖਾ ਤੂੰ ਸੁਖੀ ਤਾਂ ਇੰਨੀ ਸੀ, ਅਤੇ ਹੁਣ ਵੇਖ ਸਾਡਾ ਮੋਢਾ ਵਿਖਾਇਆ, ਘਾਸੀ ਲੱਗੀ ਵਿਖਾਈ, ਘਸਿਆ ਮੋਢਾ। ਪੂਰਾ ਗੁਰੂ ਹੈ ਨਾ, ਫਿਰ ਪੂਰਾ ਗੁਰੂ ਦਿਖਾਉਣਾ ਪੈਂਦਾ ਪੂਰੇ ਗੁਰੂ ਨੂੰ, ਸਿੱਖ ਦੀ ਤਸੱਲੀ ਹੋ ਜਾਵੇ ਪੂਰੀ। ਤਾਂ ਉਸ ਵੇਲੇ ਗਦਗਦ ਹੋ ਗਿਆ ਸੀ ਮੱਖਣ ਸ਼ਾਹ, ਅਤੇ ਉਹਨੇ ਫਿਰ ਰੌਲਾ ਪਾਇਆ ਕੋਠੇ 'ਤੇ ਚੜ੍ਹ ਕੇ। ਅਤੇ ਰੌਲਾ ਪਾਇਆ ਸੰਗਤਾਂ ਫਿਰ ਇਹੋ ਹੀ ਚਾਹੁੰਦੀਆਂ ਸੀ, ਬੇਬਲ ਹੋਈਆਂ। ਸੋ ਹਾਲਤ ਐਸੀ ਜਿਵੇਂ ਟੁੱਟੀ ਪਤੰਗ ਹੁੰਦੀ ਹੈ ਸੰਗਤ ਦੀ, ਤਾਂ ਡਾਵਾਂਡੋਲ ਸੀ ਸੰਗਤ। ਜਿਵੇਂ ਬੇੜੀ ਬਿਨਾਂ ਮਲਾਹ ਤੋਂ ਫਿਰਦੀ ਹੁੰਦੀ ਹੈ ਪਾਣੀ ਦੇ ਵਿੱਚ ਦਰਿਆ ਦੇ, ਡਾਵਾਂ ਇਉਂ ਸੰਗਤ ਦੀ ਹਾਲਤ ਸੀ। ਅਤੇ ਸੰਗਤ ਟੈਗੀ ਫਿਰ ਉਸ ਵੇਲੇ ਢੇਰ ਲਾ ਦਿੱਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਪਿਟਾਵਾਂ ਦੇ, ਮੱਥਾ ਟੇਕ ਟੇਕ ਪੰਡਾਂ ਦੀਆਂ ਪੰਡਾਂ। ਜਦੋਂ ਧੀਰਮਲ ਨੂੰ ਪਤਾ ਲੱਗਿਆ ਉਹਨੇ ਕਿਹਾ ਵੀ ਅੱਜ ਤਾਂ ਅਖੀਰਲਾ ਦਿਨ ਹੀ, ਹੁਣ ਤੱਕ ਤਾਂ ਬਹੁਤ ਲੁੱਟਿਆ ਸੀ ਲੋਕਾਂ ਨੂੰ, ਹੁਣ ਤਾਂ ਹੋ ਗਿਆ ਕੰਮ। ਉਹ ਵੀ ਸਮਝ ਗਿਆ, ਤੇਜ ਸੀ ਬੜਾ ਬਾਬਾ ਧੀਰਮਲ, ਭਤੀਜਾ ਸੀ ਮਹਾਰਾਜ ਜੀ ਦਾ। ਉਸ ਵੇਲੇ ਕਹਿਣ ਲੱਗਾ ਮਸੰਦ ਨੂੰ, ਚੱਕ ਲਿਆ ਅੱਜ ਜੋ ਕੁਝ ਆ, ਜਿੰਨਾ ਕੁਝ ਆ, ਹੁਣ ਤਾਂ ਆਪਣਾ ਆਪਾਂ ਤੋਂ ਇੱਥੇ ਰਿਹਾ ਨਹੀਂ ਜਾਣਾ। ਹੁਣ ਸੂਰਜ ਚਮਕ ਗਿਆ ਅਤੇ ਹੁਣ ਆਪੇ ਟਟਹਿਣਿਆਂ ਦਾ ਕੁਝ ਨਹੀਂ ਬਣਨਾ ਇੱਥੇ। ਅਤੇ ਉਹਨੇ ਛੀਏ ਮਸੰਦ ਨੂੰ ਅਤੇ ਬੰਦੇ ਭੇਜ ਕੇ ਹਥਿਆਰ ਬੰਦ ਆਪਦੇ ਜੋ ਕੁਝ ਸੀ ਮਹਾਰਾਜ ਦੇ ਮੂਹਰੋਂ ਨਗੋਲੀ ਚਲਾਤੀ ਆ ਕੇ, ਅਤੇ ਪੰਡਾਂ ਬੰਨ ਕੇ ਲੈ ਗਿਆ ਸਾਰਾ ਕੁਝ। ਜਦੋਂ ਲੈ ਗਿਆ ਤਾਂ ਮੱਖਣ ਸ਼ਾਹ ਆਪਣੇ ਡੇਰੇ ਆਰਾਮ ਕਰ ਰਿਹਾ ਸੀ ਵਿਚਾਰਾ। ਸਾਰਾ ਦਿਨ ਉਹਨੇ ਸੰਗਤਾਂ ਵਿੱਚ ਮਨੌਤ ਕਰਾਈ ਮਹਾਰਾਜ ਦੀ, ਪੂਰੀ ਤਸੱਲੀ ਕਰਾਈ ਵੀ ਹੁਣ ਗੁਰੂ ਲੱਭ ਗਏ ਨੇ। ਸਾਰੇ ਦਿਨ ਦਾ ਥੱਕਿਆ ਟੁੱਟਿਆ ਆਪਣੇ ਜਾ ਕੇ ਵਿਚਾਰਾ ਡੇਰੇ ਸ਼ਾਮਾਂ ਨੂੰ ਆਰਾਮ ਕਰ ਰਿਹਾ ਸੀ। ਹਥਿਆਰਬੰਦ ਬੰਦੇ ਉਹਦੇ ਨਾਲ ਸੀ, ਅਮੀਰ ਬੰਦਾ ਸੀ। ਉਹਨੂੰ ਜਦੋਂ ਖਬਰ ਲੱਗੀ ਬੜਾ ਗੁੱਸਾ ਆਇਆ, ਕੱਪੜਿਆਂ ਤੋਂ ਬਾਹਰ ਹੋ ਗਿਆ ਕਿ ਮੈਂ ਨਹੀਂ ਸਾਰ ਸਕਦਾ, ਗੁਰੂ ਸਾਹਿਬ ਦਾ ਨਿਰਾਦਰ, ਸਾਰਾ ਕੁਝ ਲੁੱਟ ਕੇ ਲੈ ਗਿਆ, ਹੁੰਦਾ ਕੌਣ ਆ ਉਹ ਮਸੰਦ। ਤਾਂ ਉਸ ਵੇਲੇ ਸਾਧ ਸੰਗਤ ਜੀ ਪੂਰੇ ਜੋਸ਼ ਨਾਲ ਬਾਬਾ ਮੱਖਣ ਸ਼ਾਹ ਲੁਬਾਣਾ ਆਪਣੇ ਸਾਥੀਆਂ ਨੂੰ ਲੈ ਕੇ ਉੱਥੇ ਪਤਾ ਕੀਤਾ ਵੀ ਸਾਰਾ ਕੁਝ ਉਸੇ ਵੇਲੇ ਗਿਆ ਸਿੱਧਾ ਉਹਦੇ ਡੇਰੇ। ਪਹਿਲਾਂ ਉਹਨੂੰ ਬੰਨ ਕੇ ਮਸ਼ਕਾਂ ਲਿਆਂਦੀਆਂ ਛੀਏ ਮਸੰਦ ਨੂੰ, ਜਿਹਨੇ ਗੋਲੀ ਚਲਾਈ ਸੀ, ਉਹਨੂੰ ਕਟਾਪਾ ਚਾੜਿਆ। ਧੀਰਮਲ ਨੂੰ ਕਿਹਾ ਤੂੰ ਗੁਰੂ ਮਹਾਰਾਜ ਦੀ ਅੰਸ ਬੰਸਿਆ, ਜੇ ਤੂੰ ਗੁਰੂ ਮਹਾਰਾਜ ਦੀ ਅੰਸ ਬੰਸ ਨਾ ਹੁੰਦਾ ਨਾ ਤੇਰੇ ਨੇ ਮੈਂ ਉਹ ਕਰਨੀ ਜਿਹੜੀ ਨਾ ਕਿਸੇ ਨਾ ਕੀਤੀ, ਤੈਨੂੰ ਮੈਂ ਛੱਡ ਦਿੰਦਾ ਹੁਣ। ਉਹਦੇ ਲਫੇੜਾ ਵੀ ਨਹੀਂ ਮਾਰਿਆ, ਕੰਬਦਾ ਸੀ ਬਾਬਾ ਧੀਰਮਲ, ਨਾਲ ਬੰਦੇ ਸੀ ਉਹਦੇ ਬਹੁਤ, ਮਸੰਦ ਭੱਜ ਗਏ ਮੁੜ ਕੇ ਕਿੱਥੇ ਖੜ੍ਹਦੇ। ਸੋ ਉਸ ਵੇਲੇ ਸਾਧ ਸੰਗਤ ਜੀ ਉਹ ਸਾਰਾ ਕੁਝ ਚੁੱਕ ਕੇ ਪੰਡਾਂ ਜਿਹੜੀਆਂ ਸੀ ਨਾ ਜਿੰਨਾ ਧਨ ਸੀ, ਉਹਨੇ ਕਿਹਾ ਸਾਰਾ ਕੁਝ ਲਿਆਂਦਾ ਵਾ, ਉਹ ਵਾਪਸ ਮਹਾਰਾਜ ਦੇ ਡੇਰੇ ਲਿਆਂਦਾ ਮੱਖਣ ਸ਼ਾਹ ਨੇ ਪਿਟਾਵਾਂ। ਜਦੋਂ ਲਿਆ ਕੇ ਰੱਖੀਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ, ਇਹ ਮੈਨੂੰ ਯਾਦ ਆ ਗਈ ਵੀ ਥਾਪੀ ਹੈ ਦੁਕਾਨਦਾਰੀ ਜਾਪੀ ਹੈ ਮਰੂਸੀ ਕਿਆ ਜੋ ਕਹਿ ਰਹੇ ਨੇ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਹੀ ਬਚਨ ਕੀਤੇ ਸੀ, ਮੱਖਣ ਸ਼ਾਹ ਕਾਹਦੇ ਵਾਸਤੇ ਕਿਉਂ ਲਿਆਂਦੀ ਹੈ, ਜਿਹਨੂੰ ਭੁੱਖ ਸੀ ਜਾਣ ਦੇ ਉੱਥੇ ਪਈ ਰਹਿਣ ਦੇ। ਗੁਰੂ ਨੇ ਕੋਈ ਦੁਕਾਨਦਾਰੀ ਨਹੀਂ ਪਾਈ ਹੋਈ ਵੀ ਵੱਟਤ ਕਮਾਉਣੀ ਆਪਾਂ, ਇਹ ਦੁਕਾਨਦਾਰੀ ਨਹੀਂ ਗੁਰੂ ਨਾਨਕ ਦਾ ਘਰ, ਕੋਈ ਨਹੀਂ ਇਹ ਨਹੀਂ, ਤੂੰ ਇਹ ਸਾਨੂੰ ਪੁੱਛਣਾ ਸੀ। ਉਹਨੂੰ ਇਹ ਭੁੱਖ ਸੀ, ਕੋਈ ਗੱਲ ਨਹੀਂ, ਸੋ ਤੂੰ ਨਾਮ ਦਾ ਰਸ ਮਾਣ, ਸੰਗਤਾਂ ਦੀਆਂ ਛਾਵਾਂ ਪੂਰੀਆਂ ਹੋ ਗਈਆਂ ਗੁਰੂ ਨਾਨਕ ਦੇ ਘਰ ਤੋਂ ਜਿਵੇਂ ਤੇਰੀ ਹੋਈ ਸੀ। ਮਹਾਰਾਜ ਕਹਿੰਦੇ ਵੀ ਜੇ ਸਾਡੀ ਖੁਸ਼ੀ ਲੈਣੀ ਤਾਂ ਉੱਥੇ ਰੱਖਿਆ, ਸਾਰਾ ਵਾਪਸ ਭੇਜਿਆ ਸੀ, ਗੁਰੂ ਨੇ ਦੁਕਾਨ ਨਹੀਂ ਪਾਈ ਹੋਈ। ਹੁਣ ਹਾਲਾਤ ਤਾਂ ਹੀ ਬਿਗੜੀ, ਕਿਹੜੇ ਸਿੱਖ ਦਾ ਜੀਵਨ ਬਣਦਾ ਵਾ ਪਤਾ ਹੀ ਆ ਆਪਾਂ ਨੂੰ। ਅਰ ਥਾਪੀ ਹੈ ਦੁਕਾਨਦਾਰੀ ਜਾਪੀ ਹੈ ਮਰੂਸੀ ਕਿਆਰੀ, ਕਹਿੰਦੇ ਦੁਕਾਨਦਾਰੀ ਬਣਾ ਦਿੱਤੀ ਅਤੇ ਆਪੋ ਆਪਣੀ ਜਿਹੜੀ ਹੈ, ਸੋ ਜਿਵੇਂ ਖੇਤੀ ਹੁੰਦੀ ਹੈ ਨਾ ਵੀ ਆਹ ਖੇਤ ਇੰਨਾ ਮੇਰਾ, ਇੱਥੇ ਮੇਰਾ ਕਬਜ਼ਾ ਇੰਨਾ, ਇੱਧਰ ਜਿਹੜਾ ਆਊਗਾ ਉਹ ਮੇਰੇ ਅਧੀਨ ਹੋਊਗਾ। ਅਤੇ ਇਸ ਤਰ੍ਹਾਂ ਦੇ ਹਾਲਤ ਹੋ ਗਏ ਵੀ ਜਿਵੇਂ ਖੇਤੀ ਦੀ ਕਿਆਰੀ ਹੁੰਦੀ ਵੰਡੀ ਹੁੰਦੀ ਹੈ, ਇਵੇਂ ਕਬਜ਼ੇ ਕਰ ਲਏ।
1: ਜੈਸ ਤੈਸ ਪੈਦਾਵਾਰੀ ਕਰਨੀ ਵਿਚਾਰੀ ਹੈ,
0: ਜਿਵੇਂ ਕਿਸਾਨ ਹੁੰਦਾ ਉਹਨੂੰ ਤਾਂ ਇੱਕੋ ਹੀ ਹੁੰਦਾ ਵੀ ਜਿਵੇਂ ਤਿਵੇਂ ਮੈਂ ਪੈਦਾਵਾਰ ਵਧਾਵਾਂ। ਕਈ ਇਲਾਕਿਆਂ ਵਿੱਚ ਆਮ ਤਾਂ ਝੋਨਾ ਅਤੇ ਕਣਕ ਹੀ ਹੁੰਦੀ ਹੈ ਪੰਜਾਬ ਵਿੱਚ, ਕਈ ਇਲਾਕੇ ਜਿਹੜੇ ਆ ਨਾ ਜਗਰਾਉਂ ਦੇ ਕੋਲ ਤਿੰਨ ਤਿੰਨ ਫਸਲਾਂ ਵੀ ਲੈ ਲੈਂਦੇ, ਤਿੰਨ ਤਿੰਨ ਫਸਲਾਂ, ਉਹ ਵਿੱਚ ਹੋਰ ਬੀਜ ਦਿੰਦੇ ਆ, ਕਈ ਮੂੰਗੀ ਬੀਜ ਦਿੰਦੇ ਆ, ਕਈ ਹੋਰ ਆ। ਸੋ ਸਾਧ ਸੰਗਤ ਜੀ ਫਸਲਾਂ ਲੈ ਆਲੂ ਲੈ ਲੈਂਦੇ ਸੰਨੇ ਸਾਨੀ, ਸੋ ਪੈਦਾਵਾਰ ਵਧਾਉਣ ਵਾਸਤੇ। ਇਸ ਤਰ੍ਹਾਂ ਕਹਿੰਦੇ ਜੈਸ ਤੈਸ ਪੈਦਾਵਾਰੀ ਕਰਨੀ ਵਿਚਾਰੀ, ਇਹ ਮਹੰਤਾਂ ਨੇ ਜਿਨ੍ਹਾਂ ਦਾ ਕਬਜ਼ਾ, ਉਹਨਾਂ ਨੇ ਜਿਵੇਂ ਕਿਵੇਂ ਪੈਦਾਵਾਰੀ ਵੱਧ ਹੋਵੇ, ਚੜਾਵਾ ਵੱਧ ਹੋਵੇ, ਜੋ ਮਰਜ਼ੀ ਹੋ, ਕੋਈ ਮਰਜ਼ਾਦਾ ਦੀ ਗੱਲ ਨਹੀਂ ਕਹਿਣ, ਕੋਈ ਵੱਡਾ ਬੰਦਾ ਅਮੀਰ ਆ ਗਿਆ ਵੀ ਐਂ ਕਰ ਦਿਓ, ਇਵੇਂ ਹੋਊਗਾ ਮਹਾਰਾਜ, ਗੱਲ ਹੀ ਕੋਈ ਨਹੀਂ। ਸੋ ਇਹ ਨਹੀਂ ਵੀ ਮਰਜ਼ਾਦਾ ਉਹਦਾ ਭਲਾ ਹੋਵੇ, ਸਮਝਾਓ ਵੀ ਇਉਂ ਨਹੀਂ ਭਾਈ ਇਉਂ ਆ। ਸੋ ਜੈਸ ਤੈਸ ਪੈਦਾਵਾਰੀ ਕਰਨੀ ਵਿਚਾਰੀ ਹੈ, ਜਿਵੇਂ ਤਿਵੇਂ ਪੈਦਾਵਾਰੀ, ਜਿਵੇਂ ਖੇਤਕ ਕਿਸਾਨ ਕਹਿੰਦਾ ਨਾ ਵੀ ਵੱਧ ਤੋਂ ਵੱਧ ਮੈਨੂੰ ਉਪਜ ਹੋਵੇ, ਇਵੇਂ ਇਹਨਾਂ ਨੇ ਲੱਛਣ ਫੜੇ ਹਨ।
1: ਪੂਜਾ ਧਾਨ ਦਾਨ ਲਹਿ ਅਨ ਅਧਿਕਾਰੀ ਤਹਿ,
0: ਪੂਜਾ ਦਾ ਧਾਨ ਅਤੇ ਦਾਨ ਲੈਂਦੇ ਅਨ ਅਧਿਕਾਰੀਆਂ ਤੋਂ, ਜਿਨ੍ਹਾਂ ਦਾ ਦੋ ਨੰਬਰ ਦੀ ਮਾਇਆ, ਇਹ ਨਹੀਂ ਪੁੱਛਦੇ ਵੀ ਮਹਾਰਾਜ ਇਹ ਮਾਇਆ ਕਿਹੋ ਜਿਹੀ ਹੈ ਜਿਹੜੀ ਤੁਸੀਂ ਲਿਆ ਕੇ ਕਹਿੰਦੇ ਆ 50,000 ਰੁਪਈਆ ਲੈ ਲਓ ਜੀ ਅਰਦਾਸ ਕਰ ਦਿਓ। ਸੋ ਨਹੀਂ ਪੁੱਛਦੇ ਅਨ ਅਧਿਕਾਰੀਆਂ ਤੋਂ ਦੋ ਨੰਬਰ ਦੀ ਮਾਇਆ, ਜਿਵੇਂ ਜੀ ਮਰਜ਼ੀ ਕੋਈ ਲੈ ਆਵੇ ਕਿਸੇ ਦੀ ਦੱਬੀ ਨੱਪੀ ਹੋਈ। ਇਹ ਕੋਈ ਵਿਰਲੇ ਸਾਧੂ ਹੁੰਦੇ ਨੇ, ਇੱਕ ਬਾਬੇ ਬਕਾਲੇ ਜੋ ਤਰਨਾ ਦਾਲਾ ਨਾ ਮਹਾਂਪੁਰਸ਼ਾਂ ਦਾ, ਬੜੇ ਚੜ੍ਹਦੀ ਕਲਾ ਵਾਲੇ ਮਹਾਂਪੁਰਸ਼ ਹੋਏ ਨੇ ਇੱਥੇ, ਹੁਣ ਤੱਕ ਵੀ ਉਹੋ ਜਿਹੇ ਆਉਂਦੇ ਨੇ, ਸਾਧੂ ਅਵਧੂਤ ਹੀ ਨੇ ਉੱਥੇ। ਮੈਂ ਤਿੰਨਾਂ ਚਾਰਾਂ ਦੇ ਦਰਸ਼ਨ ਤਾਂ ਕੀਤੇ ਨੇ, ਪਹਿਲੇ ਜਿਹੜੇ ਸੀ ਉਹਨਾਂ ਦੇ ਨਹੀਂ ਮੈਂ ਕੀਤੇ, ਜਿਹਨਾਂ ਦੀ ਗੱਲ ਦੱਸਣ ਲੱਗਾ ਤੁਹਾਨੂੰ, ਉਹ ਸੁਣੀ ਹੈ ਕੇਵਲ ਉੱਥੇ ਮਹਿਤਾ ਚੌਂਕ ਰਹਿ ਕੇ, ਇਹ ਗੱਲ ਉੱਥੇ ਸੁਣਦੇ ਰਹੇ ਹਾਂ ਸਿੰਘਾਂ ਤੋਂ, ਪੁਰਾਣਿਆਂ ਤੋਂ। ਬਾਬਾ ਕੀਰਤਨ ਸਿੰਘ ਅਤੇ ਉਸ ਤੋਂ ਬਾਅਦ ਬਾਬਾ ਮੱਖਣ ਸਿੰਘ ਜੀ ਅਵਧੂਤ ਹੀ ਸੀ ਉਹ ਵੀ, ਉਹਨਾਂ ਦੇ ਮੈਂ ਦਰਸ਼ਨ ਕੀਤੇ, ਇਹ ਵੀ ਮਹਾਂਪੁਰਸ਼ ਬੜੇ ਸੀ ਕਮਾਈ ਵਾਲੇ। ਉਸ ਤੋਂ ਪਹਿਲੇ ਬਾਬਾ ਬਿਸ਼ਨ ਸਿੰਘ ਸੀ, ਉਹਨਾਂ ਦੇ ਮੈਂ ਦਰਸ਼ਨ ਨਹੀਂ ਕੀਤੇ, ਉਹਨਾਂ ਦੀ ਬੜੀ ਵਡਿਆਈ ਸੀ। ਉਹਨਾਂ ਤੋਂ ਪਹਿਲੇ ਸੀ ਬਾਬਾ ਗੁਰਮੁਖ ਸਿੰਘ, ਉਹ ਜਿਹੜੇ ਬਾਬਾ ਗੁਰਮੁਖ ਸਿੰਘ ਸੀ ਤਰਨਾ ਦਲ ਦੇ ਮੁਖੀ, ਉਹ ਜਦੋਂ ਮਾਇਆ ਆਉਂਦੀ ਸੀ ਨਾ, ਵੇਖੋ ਕਿੱਡੀ ਬੰਦਗੀ ਸੀ ਉਹਨਾਂ ਦੀ। ਸੋ ਉਹਨਾਂ ਬਾਰੇ ਸੁਣਿਆ ਵੀ ਸਾਧ ਸੰਗ ਜੀ ਜਦੋਂ ਮਾਇਆ ਆਉਂਦੀ ਸੀ ਤਾਂ ਉਸੇ ਵੇਲੇ ਸਿੰਘਾਂ ਨੂੰ ਕਹਿੰਦੇ ਵੀ ਕਿੰਨੀ ਮਾਇਆ ਆਈ ਭਾਈ, ਚੜਾਵਾ ਇੰਨਾ ਆ, ਇੰਨੇ ਮਾਫ ਵੀ ਆਹ ਜਿਹੜੀ ਮਾਇਆ ਵੱਖਰੀ ਗੱਲ, ਇੰਨੀ ਇੰਨੀ ਆਹ ਚੁੱਕ ਚੁੱਕ ਕੇ ਆ ਜਿਹੜਾ ਜਿਹੜਾ ਇਸ਼ਾਰਾ ਵੱਖਰੀ ਗੱਲ, ਅਤੇ ਉਹ ਥੋੜ੍ਹੀ ਜਿਹੀ ਭੱਜਦੀ ਸੀ ਥੋੜ੍ਹੀ ਜਿਹੀ ਮਾਇਆ। ਕਹਿੰਦੇ ਮਹਾਂਪੁਰਸ਼ ਹੋਏ, ਉਹ ਕਹਿੰਦੇ ਟੋਆ ਪੱਟੋ ਅਤੇ ਦੱਬ ਦਿਓ, ਉਹ ਦੂਜੀ ਮਾਇਆ ਨੂੰ ਦਬਾ ਦਿੰਦੇ ਸੀ ਜਾਂ ਅੱਗ ਲਾ ਕੇ ਸਾੜ ਦਿੰਦੇ ਸੀ ਵੀ ਸਾੜ ਦਿਓ ਨਾ ਹੀ ਸਾਡੇ ਸਾਹਮਣੇ। ਉਹ ਸਿੰਘਾਂ ਕਈ ਵਾਰ ਪੁੱਛਿਆ ਵੀ ਮਹਾਰਾਜ ਇਹ, ਉਹ ਕਹਿੰਦੇ ਇਹ ਦੋ ਨੰਬਰ ਦੀ ਆ, ਇਹ ਆਪਾਂ ਨੂੰ ਵੀ ਰਗੜ ਦੂਗੀ, ਭ੍ਰਿਸ਼ਟ ਕਰ ਦੂ ਬੁੱਧੀ, ਪਤਾ ਲੱਗ ਜਾਂਦਾ ਇਹ ਵੇਖ। ਇਹੋ ਜਿਹੇ ਵੀ ਕਰਨੀ ਵਾਲੇ ਮਹਾਂਪੁਰਸ਼ ਹੋਏ ਨੇ ਜਿਹੜੇ ਪੂਰਨ ਹੁੰਦੇ ਜਪ ਤਪ ਵਿੱਚ, ਮਨਮੁਖਾਂ ਨੂੰ ਖਾ ਜਾਂਦੀ, ਗੁਰਮੁਖਾਂ ਨੂੰ ਨਹੀਂ ਇਹ ਵਿਗਾੜ ਸਕਦੀ, ਕੁਝ ਵੀ ਨਹੀਂ ਡੰਗ ਮਾਰ ਸਕਦੀ, ਮਨਮੁਖ ਗੁਰਮੁਖ ਉੱਭਰੇ ਮਨਮੁਖ ਖਾਧੇ। ਸੋ ਮਨਮੁਖ ਖਾਧੇ ਗੁਰਮੁਖ ਉੱਭਰੇ ਜਿਹਨੇ ਸਤਿਨਾਮ ਚਿੱਤ ਲਾਇਆ, ਉਹ ਇਹੋ ਜਿਹੇ ਸੀ, ਉਹ ਛਾਣ ਵੀ ਨਹੀਂ ਕਰ ਦਿੰਦੇ ਹੁੰਦੇ। ਦੇਖੋ ਦੋ ਨੰਬਰ ਦੀ ਵੱਖਰੀ। ਹੁਣ ਕਹਿੰਦੇ ਵੀ ਹਾਲਤ ਇਹ ਬਣ ਗਈ, ਪੂਜਾ ਧਾਨ ਦਾਨ ਲੈ ਅਨ ਅਧਿਕਾਰੀ ਥੈ ਹੈ, ਅਨ ਅਧਿਕਾਰੀਆਂ ਤੋਂ ਜੋ ਜੀ ਮਰਜ਼ੀ ਲਿਆ ਕੇ ਕੋਈ ਸੱਟ ਦੇਵੇ, ਮਾਇਆ ਆਉਣੀ ਚਾਹੀਦੀ ਹੈ ਤੇ ਲਿਆਓ ਜੀ ਤੁਹਾਡੀ ਅਰਦਾਸ ਮੂਹਰੇ ਹੋ ਕੇ ਕਰਾਂਗੇ।
1: ਪੱਖਾ ਪੱਖ ਨਾ ਲੱਖਾ ਹੈ ਵਿਪਰੀਤ ਧਾਰੀ ਹੈ,
0: ਖਾਣ ਯੋਗ ਨਾ ਖਾਣ ਯੋਗ ਕੀ ਹੈ ਇਹ ਨਹੀਂ ਜਾਣ, ਇਹ ਛੱਡ ਦਿੱਤਾ ਤੇ ਉਲਟੀ ਰੀਤੀ ਧਾਰਨ ਕਰ ਲਈ ਲੋਭ ਲਾਲਚ ਵਾਲੀ।
1: ਯਾਤਰੂ ਜੋ ਇਹ ਤਾਕੇ ਪਾਛੇ ਅਤਰੂ ਹਵੇ ਪਹਿ,
0: ਜੋ ਯਾਤਰੂ ਆਉਂਦੇ ਆ ਵਿਚਾਰੇ ਰਾਤ ਕੱਟਣ ਵਾਸਤੇ ਕੋਈ ਲੰਗਰ ਛਕਣ ਵਾਸਤੇ, ਉਹਨਾਂ ਦੇ ਪਿੱਛੇ ਵਿਆਕਲ ਹੋ ਕੇ ਪੈ ਜਾਂਦੇ ਹਨ ਜਿਹੜੇ ਮੱਥਾ ਨਹੀਂ ਟੇਕਦੇ।
1: ਤੇਲਾ ਪੈਸਾ ਚਾਹੇ ਸਰਦਾਤਾ ਹੈ ਕੀ ਉਖਾਰੀ ਹੈ,
0: ਉਹਨਾਂ ਤੋਂ ਮੰਗ ਮੰਗ ਕੇ ਧੇਲਾ ਪੈਸਾ, ਉਦੋਂ ਧੇਲੇ ਪੈਸੇ ਚੱਲਦੇ, ਧੇਲਾ ਪੈਸਾ ਆ ਕਹਿੰਦੇ ਦਿਓ ਸਾਨੂੰ, ਉਹਨਾਂ ਦੀ ਸ਼ਰਧਾ ਹੀ ਉਖਾੜ ਦਿੱਤੀ। ਹੁਣ ਬੰਦਾ ਆਉਂਦਾ ਪਿੱਛੋਂ ਲੈ ਕੇ ਉੰਨੀ ਕੁ ਮਾਇਆ ਵੀ ਇੰਨਾ ਕਿਰਾਇਆ ਭਾੜਾ ਲੱਗੂ, ਇੰਨਾ ਕੁ ਉੱਥੇ ਆਪਣੀ ਜੇਬ 'ਚ ਵੀ ਚਾਰ ਪੈਸੇ ਚਾਹੀਦੇ, ਇੰਨਾ ਮੱਥਾ ਟੇਕਾਂਗੇ, ਇਹਨਾਂ ਦੀ ਦੇਹ ਕਰਾਵਾਂਗੇ। ਕਈਆਂ ਕੋਲ ਵਿਚਾਰਿਆਂ ਕੋਲ ਹੁੰਦਾ ਹੀ ਉਹਨੇ, ਉਦੋਂ ਕਿੰਨੀ ਕਮਾਈ ਹੁੰਦੀ ਮਾਇਆ। ਹੁਣ ਉਹਨਾਂ ਤੋਂ ਫਿਰ ਜਾਂਦਿਆਂ ਤੋਂ ਕਹਿਣਾ ਵੀ ਸਾਨੂੰ ਨਹੀਂ ਕੁਝ ਦਿੱਤਾ, ਜੇਬਾਂ ਪਾੜਨੀਆਂ ਉਹਨਾਂ ਦੀਆਂ, ਅਤੇ ਸੰਗਤ ਦੀ ਫਿਰ ਸ਼ਰਧਾ ਕਿੱਥੇ ਰਹਿਣੀ ਹੈ। ਸੋ ਕਹਿੰਦੇ ਵੀ ਸ਼ਰਧਾ ਤਾਂ ਹੈ ਕਿ ਉਖਾਰੀ, ਉਹਨਾਂ ਦੀ ਸ਼ਰਧਾ, ਸੋ ਸ਼ਰਧਾ ਪੁੱਟ ਦਿੱਤੀ, ਉਹ ਦੁਖੀ ਹੋ ਕੇ ਜਾਂਦੇ ਹਨ।
1: ਐਸੇ ਤੋਂ ਉਪਾਰੇ ਹੈ ਪੁਜਾਰੇ ਜੈਸ ਮੈਂ ਉਚਾਰੇ,
0: ਇਹੋ ਜਿਹੇ ਪੁਜਾਰੇ ਪੁਜਾਰੀ ਜਿਹੜੇ ਬਹੁਤ ਨੇ, ਜਿਹੋ ਜਿਹੇ ਮੈਂ ਕਹਿ ਰਿਹਾ ਤੁਹਾਨੂੰ ਦੱਸ ਰਿਹਾ ਸਾਧ ਸੰਗਤ ਜੀ।
1: ਐ ਪੈ ਜਪ ਤਪ ਵਾਰੇ ਭਾਰੀ ਪੀ ਮੁਝਾਰੀ ਹੈ,
0: ਪਰ ਮੈਂ ਇਹ ਗੱਲ ਵੀ ਕਹਿੰਦਾ ਤੁਹਾਨੂੰ ਵੀ ਸਾਰੇ ਨਹੀਂ ਇਹੋ ਜਿਹੇ ਹੋਏ। ਐ ਪੈ ਪਰ ਜਪ ਤਪ ਵਾਰੇ, ਜਪ ਤਪ ਕਰਨ ਵਾਲੇ ਵੀ ਬਹੁਤ ਭਾਰੇ ਨੇ ਹਜੇ ਬਾਕੀ ਹਨ। ਇਹ ਗੁਰੂ ਦਾ ਪੰਥ ਹੈ ਨਾ, ਬੀਨਾਸ ਨਹੀਂ ਹੁੰਦਾ ਇਹ ਚੋਂ, ਕੱਲ੍ਹ ਨੂੰ ਹੋਰ ਸਮਝਾਉਣਗੇ ਬਹੁਤ ਸੋਹਣੇ ਤਰੀਕੇ ਨਾਲ ਗਾਂ ਵੀ ਉਹ ਕਿਹੋ ਜਿਹੇ ਨੇ। ਕਹਿੰਦੇ ਜਪ ਤਪ ਵਾਲੇ ਫਿਰ ਵੀ ਵਿੱਚੇ ਹੀ ਨੇ, ਇਹਨਾਂ ਦੇ ਲੁਕੇ ਹੋਏ ਵਿੱਚੇ ਹੀ ਰਹਿ ਰਹੇ ਨੇ, ਉਹ ਵੀ ਹੈਗੇ ਨੇ, ਸਾਰਾ ਬੀਨਾਸ ਨਹੀਂ ਹੋਇਆ। ਸੋ ਇੱਥੇ ਸਮੇਂ ਦੀ ਸਮਾਪਤੀ ਹੈ, ਇਹ ਸਮੇਂ ਸਮੇਂ ਨਾਲ ਜਿਵੇਂ ਸੋ ਸਾਧ ਸੰਗਤ ਜੀ ਗੁਲਾਮ ਹੋਇਆ ਪੰਜਾਬ, ਅਤੇ ਹੌਲੀ ਹੌਲੀ ਗੁਰਦੁਆਰਿਆਂ ਵਿੱਚ ਵੀ ਅੰਗਰੇਜ਼ਾਂ ਨੇ, ਤਾਂ ਹੀ ਫਿਰ ਮੋਰਚੇ ਲਾਉਣੇ ਪਏ ਸੀ ਨਾ, ਗਾਂਹ ਜਾ ਕੇ ਮਹੰਤ ਜਦੋਂ ਜ਼ਿਆਦੇ ਹੋ ਗਏ ਸੀ ਖਰਾਬੀਆਂ ਕਰਦੇ, ਅਤੇ ਫਿਰ ਸਿੰਘ ਸਭਾ ਲਹਿਰਾਂ ਬਣੀਆਂ, ਨਨਕਾਣਾ ਸਾਹਿਬ ਸਾਕੇ ਹੋਏ, ਆਪਾਂ ਨੂੰ ਪਤਾ ਵਾ ਇਹ ਤਾਂ ਹੋਇਆ। ਅਤੇ ਕੌਮ ਆ ਨਾ ਇਹ, ਗੁਰੂ ਗੋਬਿੰਦ ਖਾਲਸਾ ਇਹ ਨਹੀਂ ਸਾਰਦੀ, ਭਾਵੇਂ ਗੁਲਾਮ ਹੈ ਜੋ ਮਰਜ਼ੀ ਹੋਵੇ। ਸੂਰਬੀਰ ਯੋਧੇ ਕਿਤੇ ਮੁੱਕਣੇ ਆ ਇਹਦੇ ਵਿੱਚੋਂ, ਸੰਤ ਸਿਪਾਹੀ ਪੂਰੇ। ਸੋ ਇਸ ਤਰੀਕੇ ਨਾਲ ਭਾਵੇਂ ਕਿੰਨੀ ਗੁਲਾਮੀ ਹੋਵੇ, ਭਾਵੇਂ ਮੁੱਠੀ ਭਾਰੀ ਹੋਣ, ਕਿਤੇ ਨਾ ਕਿਤੇ ਦੰਗਾ ਫਸਾਦ ਹੁੰਦਾ ਹੀ ਰਹਿੰਦਾ, ਅੜਦੇ ਹੀ ਰਹਿੰਦੇ ਨੇ, ਅੜਦੇ ਖੜਦੇ ਹੀ ਰਹਿੰਦੇ ਨੇ। ਸੋ ਇਸ ਤਰ੍ਹਾਂ ਕਹਿੰਦੇ ਵੀ ਬਹੁਤ ਜਾਪਤਪ ਚੜ੍ਹਦੀ ਕਲਾ ਵਾਲੇ ਵੀ ਹੈਨ, ਜਿਹਨਾਂ ਬਾਰੇ ਕੱਲ੍ਹ ਨੂੰ ਦੱਸਣਗੇ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ। ਬੜਾ ਡਰ ਜਿਹਾ ਲੱਗਦਾ ਇਹੋ ਜਿਹੀ ਕਥਾ ਕਰਦਿਆਂ ਅੱਜ ਕੱਲ੍ਹ, ਕਿਉਂਕਿ ਸਾਡੀ ਤਾਂ ਆਪ ਇਹੋ ਹੀ ਸ਼੍ਰੇਣੀ ਹੈ। ਕੰਬਾ ਜਿਹਾ ਲੱਗਦਾ ਵੀ ਸੱਚੇ ਪਾਤਸ਼ਾਹ ਸਾਨੂੰ ਬਖਸ਼ ਲਿਓ।

0: ਆਹਾ ਪਿਛਲੀ ਪਿਛਲੀ ਪੜ੍ਹ ਦਿਓ ਇੱਕ ਪੰਕਤੀ ਪਿਛਲੇ ਦੀ।
1: ਜਾਤਰੂ ਦੋ ਜੋ ਹੈ ਤਾਕੇ ਪਾਛੇ ਆਤਰੂ ਪੈ ਹੈ, ਐਸੇ ਤੇ ਉਪਾਰੇ ਹੈ ਪੁਜਾਰੇ ਜੈਸ ਮੈਂ ਉਚਾਰੇ, ਐ ਪੈ ਜਾਪ ਤਪ ਵਾਰੇ ਪੀ ਪੀ ਮਜਾਰੀ ਹੈ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਹੀਆਂ। ਰਾਗ ਰਤਨ ਪਰਿਵਾਰ ਪ੍ਰੀਆ, ਸ਼ਬਦ ਗਾਵਣੇ ਆਈਆ, ਸਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ।

ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲਾ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਬਿਨਾਸੀ ਤਾ ਕੀ ਸੇਵਨ ਬਿਰਥੀ ਜਾਸੀ ਆਨੰਦ ਕਰਹ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਵ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗੈ ਨਾ ਪਾਈ

ਤਿੰਨ ਰੱਖਣਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਪਹੀ ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਇਹ ਛੁੱਟ ਹੈ ਨਿਕਟ ਨਾ ਜਾਈ ਉਹ ਦੂਤ। ਸਲੋਕ ਮਹਲਾ ਪੰਜਵਾ ਮਨ ਮਹਿ ਚਿਤਵ ਚਿਤਵਨੀ ਉਦਮ ਕਰੋਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹਲਾ ਪਹਿਲਾ ਇੱਕ।

ਦਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਾਵ ਵਿਸੋਏ ਜਸਿਆ ਘੜੀਆਂ ਪਹਿਰਾ ਤਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਨਾ ਸ੍ਰੀ ਮਹਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜਨ ਤੇਰੀ ਰਹਾਉ ਸਹਿਸਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਚਲਤ ਮੋਹ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਭਾਵੈ ਸਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰਗ ਕਉ ਹੋਏ ਜਾ ਤੇ ਤੇਰਾ ਨਾਇ ਵਾਸਾ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰੇ ਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡਾਉਤ ਪੁੰਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨ ਜਾਣਿਆ ਤਿਨ ਅੰਤਰ ਹੂੰ ਮੈਂ ਕੰਡਾ ਹੇ ਜਉ ਜਉ ਚਲ ਹੈ ਚੁਭੈ ਦੁਖ ਪਾਵ ਹੈ ਜਮਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਵਾਤੇ ਕਹੈ ਹਰਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰਲਾਹਾ ਗੈ ਬਸਨ ਸੁਹੇਲਾ ਔਧ ਘਟੈ ਦਿਨ ਸੁਰੈਣਾਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆ ਵੈ ਇਹੋ ਰਸ ਅਕਥ ਕਥਾ ਤਿੰਨ ਜਾਨੀ ਜਾ ਕਉ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ

ਸੁਭਾਉ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ

ਆਧਾਰ ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤ ਕੌਣ ਕਰੀ ਜੈ ਰਾਮ ਸੰਗਤਾਂ ਕੀ ਬੇਨੰਤੀ ਸਵਾਮੀ ਨਾਮ ਮਹਾਰਸ ਦੀ ਜੈ ਰਾਮ

ਸਤਿਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾਲ ਵਿਤਾਰ ਭੁੱਖਿਆਂ ਭੁੱਖ ਨਾ ਉਤਰੀ ਜੀਵਨ ਨਾ ਪੁਰੀਆਂ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਇੱਕ ਵਿਕੂੜੈ ਤੁਟੈ ਪਾਲ ਹੁਕਮ ਰਜਾਈ ਚਰਣਾ ਨਾਨਕ ਵਿਖਿਆ ਨਾਲ ਹੁਕਮੀ ਹੋਵਣ ਦੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਪਵਾਈਆ ਹੁਕਮ ਅੰਦਰ ਸਭ ਕੋ ਬਾ ਹੁਕਮ ਨਾ ਕੋਈ

ਵਿਚਾਰ ਗਾਵੇ ਕੋ ਵਿਦਿਆ ਵਿਭਵ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਹੀ ਗਾਵੇ ਕੋ ਜੀ ਲੈ ਪਰਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਕੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਤ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੀ ਥੱਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਕਸੈ ਵੀ ਪ੍ਰਵਾਹ ਸਾਚਾ ਸਾਹਿਬ ਸਾਚ ਨਾਹੀ ਭਾਖੇ ਆ ਭਾਉ ਪਾ ਰੱਖਿਆ ਹੈ ਮੰਗਾ ਹੈ ਦੇਹ ਦੇਹ ਦਾਤ ਕਰੇ ਦਾਤਾਰੂ ਫਿਰ ਕੇ ਅੱਗੇ ਰੱਖੀ ਅੱਜ ਦਿਸਾ ਦਰਬਾਰ ਮਾਹੁ ਕੇ ਬੋਲਣ ਬੋਲੀ ਹੈ ਜਿਸ ਨੂੰ ਤਰੇ ਪਿਆਰ ਅੰਮ੍ਰਿਤ ਵੇਲਾ ਉਹ ਸਤ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਕ ਦੁਬਾਰ ਨਾਨਕ ਇਹ ਵੈ ਜਾਣੀ ਐਸਾ ਵਾਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਮ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀ ਹੈ ਗੁਣੀ ਨਿਧਾਨ ਗਾਵੀ ਹੈ ਸੁਣੀ ਹੈ ਮਨ ਰੱਖੀ ਹੈ ਭਾਉ ਦੁੱਖ ਪਾਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣ ਆਇਆ ਖਾ ਨਾਹੀ ਕਹਿਣਾ ਕਥਨ ਜਾਈ ਗੁਰਾ ਇੱਕ ਦੇਹੀ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜਿਤ ਭਾਵਾ ਬਣ ਪਾਣੀ ਕੇ ਨਾਈ ਕਰੀ ਜੇਤੀ ਸਰਟ ਉਪਾਈ ਵੇਖਾ ਬਣ ਕਰਮਾ ਕੀ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੀ ਇੱਕ ਗੋਟੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦੀ ਸੋਹਣੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਈ ਚੰਗਾ ਨਾਮ ਰੁਖਾ ਇੱਕ ਜਸ ਕੀਰਤ ਜਗ ਲੇ ਜੇ ਤਿਸ ਨਦਰ ਲਿਆ ਬਈ ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ

ਕਰਨਾਸ ਸੁਣਿਆ ਈਸ਼ਰ ਵਰਮਾ ਇੰਦਉ ਸੁਣਿਆ ਮੁਕਸਾ ਲਾਹਣ ਮੰਨ ਦਉ ਸੁਣਿਆ ਯੁਗ ਜੁਗਤਨ ਭੇਜ ਦਉ ਸੁਣਿਆ ਸਾਸਤ ਸਿਮਰਤ ਵੇ ਦਉ ਨਾਨਕ ਭਗਤ ਸਦਾ ਵਿਕਾਸ ਹੋ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਵਰਮਾ ਇੰਦਉ ਸੁਣਿਆ ਮੁਕਸਾ ਲਾਹਣ ਮੰਨ ਸੁਣਿਆ ਯੁਗ ਜੁਗਤਨ ਭੇਜ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅੜਸਠ ਕਾਸ਼ ਨਾਨ ਸੁਣਿਆ ਪੜ ਪੜ ਪਾਵਿ ਮਾਣ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤ ਸਦਾ ਵਿਕਾਸ ਹੋ ਸੁਣਿਆ ਦੁੱਖ ਪਾਪ ਕਾ ਨਾਸ ਹੋ ਸੁਣਿਆ ਇਸਰਾ ਗੁਣਾ ਕੀ ਗਾਹਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵਸ ਗਾਹੁ ਨਾਨਕ ਭਗਤ ਸਦਾ ਵਿਕਾਸ ਹੋ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛਾ ਪਛਤਾਏ ਕਾਗਤ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਸੁਰਤ ਹੋਇਆ ਮਨ ਬੁੱਧ ਹੋ ਮੰਨਾ ਸਗਲ ਭਵਨ ਕੀ ਸੁਧ ਮੰਨਾ ਮੋਹ ਚੋਟਾਂ ਨਾ ਖਾਏ ਮੰਨਾ ਜਮਕਾ ਸਾਥ ਨੂੰ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਬਾਰਕ ਟਾਪ ਨ ਪਾਏ ਮੰਨਾ ਪਤਸ ਨੂੰ ਪ੍ਰਗਟ ਜਾਏ ਮੰਨਾ ਮਗਨ ਚੱਲਾ ਪੰਥ ਮੰਨਾ ਧਰਮ ਸਥਿਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਈ ਮੰਨਾ ਪਾਵਹਿ ਮੁਕਤ ਵਾਰ ਮੰਨਾ ਪਰਵਾਰ ਸਾਧਾਰ ਮੰਨਾ ਤਰਾ ਤਾਰੀ ਗੁਰਸਿੱਖ ਮੰਨਾ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਤ੍ਰਿਕਹਿਮਾਨ ਪੰਚੇ ਸੋਹੈ ਹੈ ਦਰਰਾ ਜਾਣ ਪੰਚਾਂ ਕਾ ਗੁਰੀਕ ਧਿਆਨ ਜੀ ਕੋ ਕਹਿ ਕਰਾ ਵਿਚਾਰ ਕਰਤੇ ਕਹਿ ਕਰੁਣਾ ਨਾ ਸੰਭਾਰੂ ਧੌਲ ਧਰਮ ਦਇਆ ਕਾ ਪੂਤ ਸੰਤੋਖਤਾ ਬ੍ਰਖਿਆ ਸੰਸੂਤ ਜੇ ਕੋ ਬੁੱਝਿਆ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਮਜ਼ੋਰ ਜੀਏ ਜਾਤ ਰੰਗਾ ਕੇ ਨਾਪ ਸੁਣਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਈ ਕੀਤਾ ਤਾਣ ਸਵਾਲੇ ਹਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਵੀ ਕੁਕਵਾਓ ਤਿਸ ਤੇ ਫਿਰ ਲੱਕ ਦਰੀਆਓ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸ ਦਾ ਸਲਾਮਤ ਨਿਰੰਕਾਰ ਭਰੀਐ ਹੱਥ ਤੂੰ ਕੁਦਰਤ ਕੌਣ ਤੁਸ ਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪ ਤਾਓ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਰ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰੂ ਅਸੰਖ ਸੂਰ ਮੋਹ ਪਕਸਾਰ ਅਸੰਖ ਮੋਹ ਲਿਵਲਾਇ ਤਾਰੂ ਕੁਦਰਤ ਕਵਣ ਕਹਾ ਵਿਚਾਰੂ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਉਸਦਾ ਸਲਾਮ ਨਿਰੰਕਾਰੂ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਸੰਖ ਅਮਰ ਕਰ ਜਾਹਿ ਜੋਹ ਸੰਘ ਗਲਵੜ ਹੱਤਿਆ ਕਮਾਹਿ ਅਸੰਖ ਪਾਪੀ ਪਾਪ ਕਰ ਜਾਹਿ ਸੰਖ ਕੂੜਿਆਰ ਕੂੜੇ ਫਰਾਹਿ ਸੰਖ ਮਲੇਸ਼ਮਲ ਪਾਖਾਹਿ ਸੰਖ ਨਿੰਦਕ ਸਰਕਰਹ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸ ਦਾ ਸਲਾਮ ਨਿਰੰਕਾਰੂ ਅਸੰਖ ਨਾਵੂ ਅਸੰਖ ਥਾਵੂ ਅਗੰਮ ਅਗੰਮ ਸੰਖ ਲੋ ਸੰਕਾਹ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਹਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹਿ ਜੇ ਪਰਮਾਹਿ ਤਿਵਤੇ ਪਾਹਿ ਜੇਤਾ ਕੀਤਾ ਤੀਤਾ ਨਾਵਣ ਨਾਵੈ ਨਾਹੀ ਕੋ ਥਾਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸ ਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੋਖੇ ਮੁੱਤ ਪਲੀਤੀ ਕੱਪੜ ਹੋਏ ਦੇਹ ਸਾਬ ਹੋਣ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪਾ ਨਵੈ ਕੈ ਰੰਗ ਪੁੰਨੀ ਪਾਪੀ ਆਖਣ ਨਾ ਹੀ ਕਰ ਕਰਨਾ ਲਿਖਲਾ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਹੋ ਜਾਓ ਤੀਰ ਤਵ ਦਇਆ ਦਾ ਦਾਨ ਹੋ ਜੇ ਕੋ ਪਾਵੈ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਾ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਵਣ ਗੁਣ ਕੀਤੇ ਭਗਤ ਨਾ ਹੋਏ ਸਵਾਸ ਸਾਤ ਬਾਣੀ ਬ੍ਰਹਮ ਭਾਵ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਹਿਬ ਤੀਮਾਹ ਕਵਣ ਜਿਤ ਹੋਵਾ ਆਕਾਰ ਵੇਲ ਨਾ ਪਾਈਏ ਪੰਡਤੀ ਜੀ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਅਜ ਲਿਖਣ ਲਈ ਕੁਰਾਣ ਤੇ ਤਵਾਰਨਾ ਜੋਗੀ ਜਾਣਾ ਰੁਤਮਾ ਹੁਣ ਨਾ ਕੋਈ ਜਾ ਕਰਤਾ ਸਿਰ ਟੇਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਵਸਾ ਲਾਹੀ ਕਿਵ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂਰ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ
ਪਾਤਲ ਪਾਤਲ ਲਖ ਆਗਸ ਆਗਸ ਓੜਕ ਓੜਕ ਭਾਰਤ ਕੇ ਵੇਦ ਕਹਿਣਕ ਬਾਤੂ ਸਾਹਸ ਅਠਾਰਾਂ ਕਹਿਣਕ ਤੇ ਬਾਸਲੂ ਇੱਕ ਧਾਤ ਲੇਖਾ ਹੋਤਾ ਲਿਖਿਆ ਲਿਖਾ ਹੋਰ ਨਾਸ ਨਾਨਕ ਵੱਡਾ ਕੀ ਆਪੇ ਜਾਣਾ ਆਪ ਸਾਰਾ ਹਿੱਸਾ ਲਾਹੇ ਤੀ ਸੁਰਤਨ ਪਾਈਆ ਨਦੀਆ ਅਤੈ ਵਾਹ ਪਵਹ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹ ਸੁਲਤਾਨ ਗ੍ਰਹ ਸਿੱਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨ ਹੋਣਾ ਵਿਸਰੈ ਅੰਤ ਨਾਗ ਸਿਪਤੀ ਕਹਿਣ ਨਾਂਤ ਅੰਤ ਨਾ ਕਰਣਾ ਦੇਣ ਨਾਂਤ ਅੰਤ ਨਾ ਵੇਖਣ ਸੁਣਨ ਨਾਂਤ ਅੰਤ ਨਾ ਜਾਪੈ ਕਿਆ ਮਨ ਮੰਤੇ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੀ ਬਿਲਾਹੀ ਤਾ ਕਿ ਅੰਤ ਨਾ ਪਾਏ ਜਾਏ ਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਇਹ ਉੱਚਾ ਹੋਵੇ ਕੋਈ ਤੂੰ ਸੁੱਚੇ ਕੋ ਜਾਣੈ ਸੋਏ ਜੀ ਬੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾਉ ਜਾਈ ਵੱਡਾ ਦਾਤਾ ਤਿਲਨ ਤਮਾਈ ਕੀਤੀ ਮੰਗਾ ਜੋੜ ਉਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਾ ਤੁੱਟਾ ਹੈ ਵੇ ਕਾਰ ਕੀਤੇ ਲੈ ਲੈ ਕਿਰਪਾਹੀ ਕੀਤੇ ਮੂਰਖ ਖਾਹੀ ਖਾਹੀ ਕੀਤੇ ਦੁੱਖ ਭੁੱਖ ਸਦਮਾਰ ਇਹ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਪਹਾੜਾ ਹੋਏ ਹੋਰ ਆਖਣ ਸਕੈ ਕੋਈ ਜੇ ਕੋ ਖਾਏ ਕੋਈ ਆਖਣ ਪਾਏ ਉਹ ਜਾਣਾ ਜੀਤੀ ਆ ਮੋਹ ਖਾਏ ਆਪੇ ਜਾਣਾ ਆਪੇ ਦੇ ਆਖਿਆ ਹੈ ਸੇ ਪਿਹ ਕੇ ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਮਲਗੁਣ ਮਲਵਾ ਪਾਰ ਮਲਵਾ ਪਾਰੀ ਮਲ ਭੰਡਾਰ ਕਮਲ ਆਵਹਿ ਮੁਲਾ ਜਾਹੇ ਮੁਲ ਭਾਏ ਮੁਲਾ ਸਮਾਹੇ ਮੁਲ ਧਰ ਮੁਲ ਦੀ ਬਾਣ ਮੁਲ ਧਰ ਮਲ ਪ੍ਰਵਾਣ ਅਮਲ ਬਖਸੀਸ ਅਮਲ ਨਿਸਾਨ ਮੁਲ ਕਰਮਲ ਪ੍ਰਮਾਣ ਮੁਲਾ ਮੁਲੇ ਆਖਿਆ ਨਾ ਜਾਇਆ ਖਾਕ ਰਹਿ ਲਵਲਾਏ ਆਖੇ ਵੇਦ ਪਾਠ ਪ੍ਰਾਣੋ ਆਖੇ ਪੜਿਕਰਮ ਖਿਆਣ ਆਖੇ ਬ੍ਰਹਮੇ ਆਖੇ ਇੰਦੂ ਆਖੇ ਗੋਪੀਤਾ ਗੋਵਿੰਦ ਆਖੇ ਈਸਰੇ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਫੁੜ ਜਾਹੀ ਤੇ ਕੀਤੇ ਹੋਰ ਕ੍ਰਹਿਤਾ ਆਖਣ ਕਹਿ ਕੇ ਜੇ ਉੜ ਭਾਵੈ ਤੇ ਬੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜੂ ਤਲ ਕਿਆ ਸਰਗਾ ਵਾਰਾ ਗਾ ਵਾਰੂ ਸੋ ਦਰ ਕੇ ਹਸੂ ਘਰ ਕੇ ਹਾਜਤ ਵਾ ਸਰਬ ਸੰਭਾਲੀ ਵਾਜੀ ਨਾਦ ਅਨੇਕਾਂ ਸੰਖਾ ਕੀਤੇ ਵਾ ਮਨਹਾਰੀ ਕੀਤੇ ਰਾਗ ਪਰੀ ਸਿਓ ਕਹਿਣ ਕੀਤੇ ਗਾਵਣ ਹਾਰੀ ਗਾਵੈ ਹੈ ਤੋਹ ਨਾ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਹੈ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੀ ਗਾਵੈ ਹੀ ਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵੈ ਹੈ ਇੰਦ ਅੰਦਾਸਨ ਬੈਠੀ ਦੇਵਤਿਆ ਦਰਨਾਲੀ ਗਾਵੈ ਹੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੀ ਗਾਵਨ ਜੱਤੀ ਸੱਤੀ ਸੰਤੋਖੀ ਗਾਵਹਿ ਵੀਰ ਕਰਾਰੀ ਗਾਵਨ ਪੰਡਿਤ ਪੜਨ ਕਿਸਕ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀ ਮਨਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰਨ ਕੀ ਧਾਰੇ ਸਹੀ ਤਦਰੋਂ ਗਾਵਹਿ ਜੋਤ ਭਾਵਨ ਰਤੇ ਤੇਰੇ ਭਗਤ ਤਰਸਾਲੇ ਹੋਰ ਕੀਤੇ ਗਾਵਨ ਸੇ ਮਚਤਨਿਆ ਨਾਨਕ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਤੀ ਨਾਈ ਐ ਪੀਓ ਸੀਜਾ ਰੰਜਾ ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੇ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੂ ਸਾਹ ਪਾਤ ਸਾਹਿਬ ਨਾਨਕ ਰਹਿਣ ਨ ਜਾਈ ਮੁੰਦਾ ਸੰਤੋਖ ਸਰਮ ਪਤਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗਨਾ ਪ੍ਰਤੀਤ ਕਾਈ ਪੰਥੀ ਸਗੜ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਭੁਗਤ ਗਿਆਨ ਦਾ ਭੰਡਾਰਨ ਘੜਕੜ ਬਾਜੇ ਨਾਦ ਆਪਨਾਥ ਨਾਥੀ ਸਭ ਜਾਕੀ ਰਿਦ ਸਦ ਪ੍ਰਸਾਦ ਸੰਯੋਗ ਵਿਯੋਗ ਦੇ ਕਾਰ ਚਲਾ ਵਹਿ ਲਿਖੇ ਆਵੈ ਭਾਗ ਆਦੇਸ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਏਕਾ ਮਾਈ ਜੁਗਤ ਵਿਆਈ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾਡ ਜਿਵ ਭਾਵੈ ਤਿਵ ਚਲਾਵੈ ਜਿਵ ਹੋਵੈ ਪ੍ਰਵਾਨ ਉਹ ਵੇਖੈ ਉਹਨਾਂ ਨਦਨੇ ਆਵੈ ਬਹੁਤਾ ਇਹ ਵਿਡਾਡ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਆਸਨ ਲਵਲ ਲੋਏ ਭੰਡਾਰੂ ਜੋ ਕਿਚ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰੂ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਕੀ ਹੈ ਇੱਕ ਨਾਮ ਜਗਦੀਸ਼ ਏਤਰਾ ਹਪਤ ਪੜੀ ਆਉ ਚੜੀਆ ਹੋਏ ਅਕੀਸ
ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸਵ ਨਾਨਕ ਨਦਰੀ ਪਾਈਐ ਕੋਲੀ ਕੋੜਾ ਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋ ਨਾ ਜੀਵਨ ਮਰਨ ਜੋਰ ਜੋ ਨਾ ਦਾਤ ਮਲਮਣ ਸੋਰ ਜੋ ਨਾ ਸੁਪਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵਿਕੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੇ ਜੁਗਤ ਕੇ ਰੰਗ ਤਿਨਕੇ ਨਾਮ ਅਨੇਕਾ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਤੈ ਸੋਹਨ ਪੰਜ ਪਰਵਾਰ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਪ ਜਾਏ ਧਰਮ ਖੰਡ ਕਾਇ ਉਹ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੀਤੇ ਪਾਵਣ ਪਾਣੀ ਵੈਸ਼ਨਤਰ ਕੀਤੇ ਕਾਲ ਮਹੇਸ ਕੀਤੇ ਬਰਮੇ ਘਾਟ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮਿਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨ ਮੁਨ ਕੀਤੇ ਕੀਤੇ ਰਤਨ ਸਮੰਦ ਕੀਤੀ ਅਖਾਣੀ ਕੀਤੀ ਬਾਣੀ ਕੀਤੇ ਪਾਤ ਨਿਰਿੰਦ ਕੀਤੀ ਸੁਰਤੀ ਸੇਵ ਕੀਤੇ ਨਾਨਕ ਅੰਤ ਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛਾ ਪਛਤਾਏ ਤੈ ਘੜੀਆ ਸੁਰਤ ਮਤ ਮਨ ਬੁੱਧ ਦਉ ਤੈ ਘੜੀਆ ਸਰਸ ਦਾ ਕੀ ਸਦ ਦਉ ਕਰਮ ਕੰਡ ਕੀ ਬਾਣੀ ਜੋਰ ਤੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤੈ ਸੀਤੋ ਸੀਤਾ ਮਹਿਮਾ ਮਾਹੀ ਤਾ ਕੀ ਰੂਪ ਨਕ ਤਨੇ ਜਾਹੀ ਨਾ ਓਹੇ ਮਰਹਿ ਨਠਾਗੇ ਜਾਹੇ ਜਿਨਕਾ ਰਾਮ ਸਮਨ ਮਾਹੀ ਤੈ ਭਗਤ ਵਸੈ ਕੇ ਲੋਕ ਰਹਿ ਅਨੰਦ ਸਚਮਨ ਸੋਈ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦ ਨਿਹਾਲ ਤਿੱਤੈ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤੈ ਅੰਤ ਨਾਂਤ ਤਿੱਥੈ ਲੋ ਅਲੋ ਆਕਾਰ ਜਿਵ ਜਿਵ ਹੁਕਮ ਤੈ ਤੁਕਾਰ ਵੇਖੈ ਵਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਹਾਰਾ ਧੀਰ ਸੁਨਿਆ ਹਰਨ ਮਤਵੇਦ ਹਥਿਆਰ ਭਾਉ ਖਲਾਗਨ ਤਪਤਾ ਭਾਂਡਾ ਭਾਉ ਮ੍ਰਿਤ ਤਿਤ ਢਾਲ ਘੜੀਆ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦ ਨਿਹਾਲ ਸਲੋਕੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇਦਾਈ ਦਾਇਆ ਖੇਲਾ ਸਗਲ ਜਗਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪਾ ਛੰਦ ਤਾ ਪ੍ਰਸਾਦ ਚੱਕਰ ਚੇਹਨ ਅਰਬਰਨ ਜਾਤ ਅਰਪਾਤ ਨਹਿਮ ਜਿਹ ਰੂਪ ਰੰਗ ਅਰੇਕ ਭੇਕੂ ਕਹਿਣ ਸਿਕਤ ਕੇਹ ਅਚਲ ਮੂਰਤਨ ਭਾਵ ਪ੍ਰਕਾਸ਼ ਮਿੱਤੋ ਕਹਿ ਜਾਈ ਕੋਟਿੰਦਰ ਦਰਾਣ ਸਾਹਿ ਸਾਹਣ ਗਣ ਜਾਈ ਤ੍ਰਿਭਾਵ ਨੇਪ ਸੁਰ ਨਰ ਅਸੁਰ ਨੇਤ ਨੇਤ ਬੰਟਰਨ ਕਹਿਤ ਤਵ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਣ ਸਮਤ ਪੁਜੰਗ ਪ੍ਰਿਆਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਅਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰ ਨਮਸਤੰਗ ਧਰਮੰ ਨਮਸਤੰਗ ਨਾਮੰ ਨਮਸਤੰਗ ਧਾਮੰ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਵਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸਵੇਕਾਏ ਨਮਸਤੰਗ ਅਨੇਕਾਏ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਦਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਿਰ ਵਰਗੇ ਨਮਸਤੰਗ ਸਰਗੇ

ദയാലേ നമസ്തങ് ഭരണേ നമസ്തങ് ഭരണേ നമസ്തങ് ജരാരങ് നമസ്തങ് കർത്താരങ് നമസ്തം ദേ നമസ്തു മന്ദേ നമസ്തം നിർസാക്കേ നമസ്തം നിർഭാക്കേ നമസ്തം ഹിമേ നമസ്തം ക്രീമേ നമസ്തങ്ങളും തേ നമസ്തം മഹന്തേ നമസ്തസ്രാഗേ നമസ്തം സൗഹാഗേ നമോ സർവസൗഖം നമോ സർവപോഖം നമോ സർവകർത്താ നമോ സർവഹർത്താ നമോ ജോഗ ജോഗേ നമോ ഭോഗ ഭോഗേ നമോ സർവദയാലേ നമോ സർവപാലേ ചാത്രി ഛന്ദ ത്വപ്രസാദ അരൂപ ഹൈ അനൂപ ഹൈ അജൂ ഹൈ ഭൂ ഹൈ ലേഖാ ഭേഖാ നാമ ഹൈ കാമ ഹൈ തേ ഹൈ പേ ഹൈ ജീതാ പീതാ ത്രിമാന ഹൈ നദാന ഹൈ ത്രിവർഗ ഹൈ സർഗ ഹൈ അനീല ഹൈ നാദ്യ ജീ ഹൈ ജാദ ഹൈ ജനമ ഹൈ ഭരണ ഹൈ ഭൂത ഹൈ ഭരണ ഹൈ കഞ്ച ഹൈ ഭജ ഹൈ ചൂജ ഹൈ ചഞ്ജ ഹൈ മീകാര പീകാര തന്ത ഹൈ ബന്ദ ഹൈ നിർബൂജ ഹൈ സൂജ ഹൈ കാല ഹൈ ജാല ഹൈ ലാഹ ഹൈ ജാഹ ഹൈ അനന്ത ഹൈ മഹന്ത ഹൈ ਅਲੀਕ ਹੈ ਨਰਸੀਕ ਹੈ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਲੋਕ ਹੈ ਸੁੱਕ ਹੈ ਕਰਮ ਹੈ ਭਰਮ ਹੈ ਜੀਤ ਹੈ ਭੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਯਤ ਛੰਦ ਨਮੋ ਸਰਮਾਨੇ ਸਮਸਤ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੀ ਨਮੋ ਸਰਪਾਲੀ ਨਮੋ ਸਰਵਗਾਉਣੇ ਨਮੋ ਸਰਭਾਉਣੇ ਅਨੰਗੀ ਅਨਾਥ ਨ ਸੰਗੀ ਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦ ਨਮੋ ਨਾਦ ਨਾਦ ਨੋ ਪਾਨ ਪਾਨੀ ਨੋ ਬਾਦ ਬਾਦੀ ਅਨੰਗੀ ਅਨਾਮ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੀ ਸਮਸਤੀ ਵਿਭੂਤੇ ਕਲੰਕ ਅੰਗ ਨਾਨਕ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰਗ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰਗ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੀ ਨਮੋ ਅਸਤਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀਏ ਪਰਮੇ ਭੋਗੀ ਭੁਗਤੇ ਨਮੋ ਜੋਗ ਜੋਗੇਸ਼ਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੀ ਨੋ ਪ੍ਰੇਤ ਪ੍ਰੇ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨੋ ਭੂ ਭੂਪੇ ਨਮੋ ਦਾਨ ਧਾਨੀ ਨਮੋ ਮਾਨ ਮਾਨੀ ਨਮੋ ਰੋਗ ਰੋਗੀ ਨਮਸਤੰਗ ਸ਼ਨਾਨ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਤਦਾਨੰ ਸਰਵੰ ਪ੍ਰਣਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਅਵਰਧ ਕਰਤਾ ਅਧ ਉਰਧ ਅਰਧੰਗ ਅਗੰਗ ਉਘਰਤਾ ਪਰਮ ਪਰਮ ਪਰਮੇਸ਼ਵਰੰਗ ਪੁਸ਼ਪਾਲੰਗ ਸਦਾ ਸਰਬਦਸ ਦਾਤਾ ਦਯਾਲੰਗ ਛੇਦੀ ਅਭੇਦੀ ਅਨਾਮੰ ਕਾਮ ਸਮਸਤ ਉਪਰਾਧੀ ਸਮਸਤ ਸਤਾਮੰ ਤੇਰਾਂ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤੈ ਭੇਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸੈ ਭੁਜੰਗ ਪ੍ਰਯਤ ਛੰਦੇ ਅਗਾਧੀ ਅਬਾਦੀ ਆਨੰਦੀ ਸਰੂਪੇ ਨਮ ਸਰਮਾਨੇ ਸਮਸਤ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪ੍ਰਮਾਤੇ ਨਮਸਤਵੰਗ ਅਗੰਜੇ ਨਮਸਤਵੰਗ ਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਪਾਲੀ ਨਮੋ ਸਰਬਦੇਸੇ ਨਮ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਵਾਹ ਵਾਹੇ ਨਮੋ ਗੀਤ ਗੀਤੇ ਨਮੋ ਤੀਰ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਸੋਕੇ ਨਮੋ ਰੋਗ ਰੋਗੇ ਨਮੋ ਸੋਕ ਸੋਕੇ ਨਮੋ ਸਰਵਰੋਗੇ ਨਮੋ ਸਰਵ ਭੋਗੇ ਨਮੋ ਸਰਵਜੀਤੰਗ ਨਮੋ ਸਰਵ ਭੀਤੰਗ ਨਮੋ ਸਰਵ ਗਿਆਨੰਗ ਨਮੋ ਪ੍ਰਮਤਾਰੰਗ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵਦ੍ਰਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿਭੰਗੇ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਭਿਜੇ ਸਮਸੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੁ ਕਰਮ ਪ੍ਰਣਾਸੀ ਸਦਾ ਸਰਵਦਾ ਰਿੱਧ ਸਿੱਧੰਗ ਨਿਵਾਸੀ ਚਰਪੜ ਛੰਦ ਤਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਤਦਮਗਲਾ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਵਾਲ ਛੰਦ ਤੁਆ ਪ੍ਰਸਾਦ ਆਦਿ ਰੂਪ ਅਨਾਥ ਮੁਰਤ ਜਨ ਪੁਰਖ ਪਾਰੂ ਸਰਬ ਮਾਨ ਤ੍ਰਮਾਨ ਦੇਵ ਭੇਵ ਅਦੁ ਦਾਰੂ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲੂ ਜਤਰ ਤਤਰ ਬਰਾਦਿਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਦੇਖ ਆਦਿ ਪੁਰਖ ਆਧਾਰ ਮੁਰਤਾ ਜੌਨ ਆਦਿ ਸੇਖ ਦੇਸ ਔਰ ਨਾ ਭਿਹ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਇ ਫੈਲੇ ਔਰ ਰਾਗੂ ਨਾਮ ਕਾਮ ਵਿਹੀਨ ਭੇਖ ਧਮ ਨਾ ਜਾਏ ਸਰਮਾਨ ਸਰਬਤ ਮਾਨਸ ਦਾ ਮਨਤਾ ਹੈ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕੋ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਨ ਹੀ ਜਿਹ ਵੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਣੇ ਕਿਹ ਜੇਬ ਤਾਤ ਮਾਤ ਨਾ ਜਾਤ ਜਾ ਕਰ ਜਨਮ ਬਰਨ ਬਿਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਨ ਹੀ ਪ੍ਰਤੀਨੋ ਲੋਕ ਚੌਦਹ ਕੇ ਵਿਖੈ ਜਗ ਜਪ ਹੀ ਜਹ ਜਾਪ ਆਦਿ ਦੇਵ ਅਨਾਦ ਮੂਰਤ ਥਾਪ ਸਬਹ ਜੇ ਥਾਪ ਪਰਮ ਰੂਪ ਅਪਨੀਤ ਮੂਰਤ ਪੂਰਨ ਪੁਰਖ ਪਾਰ ਸਰਵ

ਜਿਸਤਿਆਂ ਪ੍ਰਭਗਰਣ ਭੰਜਨ ਹਾਰੁ ਕਾਲਹੀਨ ਕਲਾ ਸਿੰਧੁ ਕਾਲ ਪੁਰਖ ਦੇ ਸੋ ਧਰਮ ਧਾਮ ਸੋ ਭਰਮ ਰਹਿਤ ਭੂਤਾ ਲੱਖ ਭੇਸ ਅੰਗ ਰਾਗਨ ਰੰਗ ਜਾ ਕੇ ਜਾਤ ਪਾਤ ਨਾਮ ਗਰਭਗੰਜਨ ਦੁਸ਼ਟ ਭੰਜਨ ਮੁਕਤ ਦਾਇਕਾ ਆਪ ਰੂਪ ਅਮੀਕ ਅਨੁਸਤ ਪੁਰਖ ਵਧੂਤ ਗਰਭਗੰਜਨ ਸਰਭੰਜਨ ਆਦਿ ਰੂਪਾ ਸੂਤ ਅੰਗਹੀਨ ਭੰਗਨਾਤਮਿਕ ਪੁਰਖ ਪਾਰੁ ਸਰਬ ਲਾਇਕ ਸਰਬ ਕਾਇ ਸਰਬ ਕੁਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤਿਅਨ ਭੇਖ ਸਰਬ ਸਾਸਨਾ ਜਾਣੀ ਜਿਹ ਰੂਪ ਰੰਗ ਅਲੇਖ ਪਰਮ ਵੇਦ ਪ੍ਰਾਣ ਜਾ ਕੈ ਨਿਤ ਭਗਤ ਨਿਤੋ ਕੋਟ ਸਿਮਰਤ ਪ੍ਰਾਣ ਸਾਸਰ ਨਾਵਈ ਬਹੁ ਚਿਤੋ ਮਾਧੁ ਭਾਰ ਛੰਦ ਤਾ ਪ੍ਰਸਾਦ ਗੁਣ ਕਰਮ ਦਾਰ ਮਹਿਮਾ ਪਰ ਆਸਨ ਭੰਗ ਮਨ ਅੰਗ ਅਨੁਭਵ ਪ੍ਰਕਾਸ਼ ਨਿਸ਼ਚ ਦਿਨ ਅਨੁਭਵ ਪ੍ਰਕਾਸ਼ ਨਿਸ਼ਚਿਤ ਨਾਸ ਆਦਿਨ ਬਾਹੁ ਇਕਸ ਦਾਹੋ ਆਦਿਨ ਬਾਹੁ ਰਾਜਨ ਰਾਜ ਭਾਨ ਅਨੁਭਾਨ ਦੇਵਨ ਦੇਵਮਾ ਮਹਾਨ ਇੰਦਰਨ ਇੰਦਰ ਬਾਲਨ ਬਾਲ ਰੰਗ ਕਰਨ ਕਾਲਨ ਕਾਲ ਅਨਭੂਤਿਆਂਗ ਆਬਾ ਭੰਗ ਗਤ ਮਿਤ ਪਰ ਗੁਣ ਗਨ ਉਦਾਰ ਮਨ ਗਨ ਪ੍ਰਣਾਮ ਨਿਰਭੈਨੇ ਕਾਮ ਆਤਿ ਦੁਖ ਪ੍ਰਚੰਡ ਮਿਤ ਗਤ ਅਖੰਡ ਆਲਿਸਾ ਕਰਮ ਅਦ੍ਰਿਸਾ ਧਰਮ ਸਰਬਾ ਪੁਰਾਣਾ ਡੈ ਅੰਡਨ ਬਾ ਡੈ ਚਾਚਰੀ ਛੰਦ ਤੈ ਪ੍ਰਸਾਦ ਗੋਬਿੰਦੇ ਮਕੰਦੇ ਅਵਦਾਰੇ ਪਾਰੇ ਹਰੀਅੰ ਕਰੀ ਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਇ ਅਜਨਮ ਅਜਾਇ ਨਾ ਚਿੱਤਰੈ ਨਾ ਮਿੱਤਰੈ ਪਰਿਆ ਪਵਿੱਤਰੈ ਪ੍ਰਤੀਸੈ ਅਦਿਸੈ ਅਦ੍ਰਿਸੈ ਕ੍ਰਿਸੈ ਭਗਵਤੀ ਛੰਦ ਤੈ ਪ੍ਰਸਾਦ ਕਤੇ ਕੇ ਅਛਜ ਦਿਸੈ ਕੇ ਅਭਿਜ ਪਿਸੈ ਕੇ ਅਗੰਜ ਕਰਮੈ ਕੇ ਅਭੰਜ ਭਰਮੈ ਕੇ ਅਭਿਜ ਲੋਕੈ ਕੇ ਅਦਿਸ ਲੋਕੈ ਕੇ ਅਵਧੂਤ ਬਰਣੈ ਕੇ ਵਿਭੂਤ ਕਰਣੈ ਕੇ ਰਾਜੰ ਪ੍ਰਭੈ ਕੇ ਧਰਮੰਗ ਤੁਜੈ ਕੇ ਸੋਕ ਬਰਣੈ ਕੇ ਸਰਬਾ ਭਰਣੈ ਕੇ ਜਗਤੰਗ ਕ੍ਰਿਤੀਆਂ ਕੇ ਚਤੁਰੰਗ ਛਤਰੀ ਕੇ ਬ੍ਰਹਮੰਗ ਸਰੂਪੈ ਕੇ ਅਨੁਪਹਨੁ ਪੈ ਕੇ ਆਦਿ ਅਦੇਵੈ ਕੇ ਆਪ ਅਭੇਵੈ ਕੇ ਚਤੁਰੰਗ ਬਿਹੀਨੈ ਕੇ ਇੱਕ ਅਧੀਨੈ ਕੇ ਰੋ ਜੀ ਰਜਾ ਕਰਿ ਮਰ ਹੱਕ ਕੇ ਪਾਕ ਬਿਆ ਬੈ ਕੇ ਗੈਬ ਲਗਿਆ ਬੈ ਕੇ ਅਫਲ ਗੁਨਾਹ ਕੇ ਸਾਹਨ ਸਾਹ ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦੇਹੰਦ ਹੈ ਕੇ ਰਾਜ ਕਰਿ ਮਹਿ ਕੇ ਕਰਮੰਗ ਕਰੀ ਮੈਂ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬੱਤਰ ਮਾਨੇ ਕੇ ਸਰਬੱਤਰ ਦਾਨੇ ਕੇ ਸਰਬੱਤਰ ਗਾਉਣੇ ਕੇ ਸਰਬੱਤਰ ਪਾਉਣੇ ਕੇ ਸਰਬੱਤਰ ਦਿਸੈ ਕੇ ਸਰਬੱਤਰ ਪਿਸੈ ਕੇ ਸਰਬੱਤਰ ਰਾਜਾਏ ਕੇ ਸਰਬੱਤਰ ਸਾਜਾਏ ਕੇ ਸਰਬੱਤਰ ਦੀਨੈ ਕੇ ਸਰਬੱਤਰ ਲੀਨੈ ਕੇ ਸਰਬੱਤਰ ਜਾਹੋ ਕੇ ਸਰਬੱਤਰ ਪਾਹੋ ਕੇ ਸਰਬੱਤਰ ਦਿਸੈ ਕੇ ਸਰਬੱਤਰ ਪਿਸੈ ਕੇ ਸਰਬੱਤਰ ਕਾਲੈ ਕੇ ਸਰਬੱਤਰ ਪਾਲੈ ਕੇ ਸਰਬੱਤਰ ਹੰਤਾ ਕੇ ਸਰਬੱਤਰ ਗੰਤਾ ਕੇ ਸਰਬੱਤਰ ਭੇਖੀ ਕੇ ਸਰਬੱਤਰ ਭੇਖੀ ਕੇ ਸਰਬੱਤਰ ਕਾਜੈ ਕੇ ਸਰਬੱਤਰ ਰਾਜੈ ਕੇ ਸਰਬੱਤਰ ਸੁਖੈ ਕੇ ਸਰਬੱਤਰ ਭੁੱਖੈ ਕੇ ਸਰਬੱਤਰ ਤ੍ਰਾਣੈ ਕੇ ਸਰਬੱਤਰ ਪ੍ਰਾਣੈ ਕੇ ਸਰਬੱਤਰ ਦਿਸੈ ਕੇ ਸਰਬੱਤਰ ਪਿਸੈ ਕੇ ਸਰਬੱਤਰ ਮਾਨੈ ਸਦੈਵ ਪ੍ਰਧਾਨੈ ਕੇ ਸਰਬੱਤਰ ਜਾਪਿਆ ਕੇ ਸਰਬੱਤਰ ਥਾਪਿਆ ਕੇ ਸਰਬੱਤਰ ਭਾਨੈ ਕੇ ਸਰਬੱਤਰ ਮਾਨੈ ਕੇ ਸਰਬੱਤਰ ਇੰਦ੍ਰੈ ਕੇ ਸਰਬੱਤਰ ਚੰਦ੍ਰੈ ਕੇ ਸਰਬੰਗ ਕਲੀਮੈ ਕੇ ਪਰਮੰਗ ਅਫੀਮੈ ਕੇ ਅਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਉਸ ਨਾਲ ਵਜੂ ਹੈ ਤਮਾਮ ਰਜੂ ਹਮੇ ਸੁਰਸਲਾਮੈ ਸਲਿਖਤ ਮਦਾਮੈ ਗਨੀ ਮੁਲ ਸਕਸਤੈ ਗਰੀਬਲ ਪ੍ਰਸਤੈ ਬਿਲਾਂਦਲ ਮਕਾਨੈ ਜਿਮੀ ਨਰਜਮਾਨੈ ਤਮੇ ਜਲ ਤਮਾਮੈ ਰੁਜਨ ਲਧਾਨੈ ਹਰੀ ਫਲ ਰਜੀਮੈ ਰਜਾਇ ਗਜਕੀਨੈ ਨੇਕ ਤਰੰਗ ਹੈ ਭੇਦੈ ਭੰਗ ਹੈ ਅਜੀ ਜਲ ਨਵਾਜੈ ਗਨੀ ਮੁਲਕ ਰਾਜੈ ਨੇ ਰੁਕਤ ਸਰੂਪੈ ਤ੍ਰਿਮੁਕਤ ਭੂਤੈ ਪ੍ਰਭੁਗਤ ਪ੍ਰਭੈ ਸੁਜੋਗਤ ਸੁਦਾਨ ਸਦੈਵ ਸਰੂਪੈ ਭੇਦੀ ਅਨੁਪੈ ਸਮਸਤੁ ਪ੍ਰਾਜੈ ਸਦਾ ਸਰਬ ਸਾਜੈ ਸਮਸਤੁ ਸਦਾਮੈ ਸਦੈਵ ਕਾਮਨ ਬਾਦ ਸਰੂਪੈ ਅਗਾਧ ਹਨੁਪੈ ਓ ਅੰਗ ਆਦਿ ਰੂਪੈ ਨਾ ਸਰੂਪੈ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ ਤ੍ਰਿਭਰਗਨ ਤ੍ਰਿਭਾਦੇ ਅਗੰਜੇ ਅਗਾਧੇ ਸੁਭੰ ਤ੍ਰਿਭਾਗੇ ਸੁਸਰਭ ਅਨਲਾਗੈ ਤ੍ਰਿਭੁਗਤ ਸਰੂਪੈ ਹੈ ਛੇਜੇ ਹੈ ਸੂਤ ਹੈ ਕਿ ਨਰਕ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵ ਸਦਾ ਹੈ ਬੇਭੁਗਤ ਸਰੂਪ ਹੈ ਪਰਯੁਗਤਾ ਅਨੁਪ ਹੈ ਨਿਰੁਕਤ ਸਦਾ ਹੈ ਬੇਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪਰਯੁਗਤ ਅਨੁਪ ਹੈ ਚਾਚਰੀ ਛੰਦ ਭੰਗ ਹੈ ਨੰਗ ਹੈ ਭੇਖਿਆ ਲੇਖਿਆ ਭਰਮੈ ਕਰਮੈ ਅਨਾਦਿ ਜਗਾਦਿਆਂ ਜਹ ਹੈ ਬਹਿ ਹੈ ਭੂਤਿਆਂ ਧੂਤਿਆ ਅਨਾਸਿਆਂ ਦਾਸਿਆਂ ਧੰਦਿਆਂ ਬੰਧਿਆਂ ਭਗਤ ਹੈ ਬਰਕਤ ਹੈ ਅਨਾਸ ਹੈ ਪ੍ਰਕਾਸ਼ ਹੈ
अचिंत्य संत अलिख्या दीख्या लिखा भीखा ढाह गाह सम गम नील नाद्या नेतु हसनित जात है जाद है चरपुर छंद त्वय प्रसाद सर्वंगंता सर्वंगंता सर्वंख्याता सर्वंग्याता सर्वंगहर्ता सर्वंगकर्ता सर्वंगप्राण सर्वंगत्राण सर्वंगकर्म सर्वंगधर्म सर्वंगयुक्ता सर्वंगमुक्ता ऋषावलछंद त्वय प्रसाद नमो नरकनाशी सदैव प्रकाशी अनंगं स्वरूपे अपंगं विपुते परमात्म प्रमाते सदा सर्वसाते अगाध स्वरूपे निर्बाध विपुते अनंगी अनामी त्रिभंगी त्रिकामे निर्भंगी स्वरूपे सर्वंगी अनुपे न पुत्र न पुत्र न सत्र न मित्र न तात न मात न जात न सत दात न मात न जात न पाता निरसाकं सरीक अमित अमीक सदैव प्रभा अजाह अजाह भगवती छंद तो प्रसाद कि जाहर जहूर है कि हाजिर हजूर है मैं सुलो सलाम है समसल कलाम है कि साहब दिमाग है कि उसलो चिराग है कि कमल करीम है कि राज करहीम है कि रोजी देहंद है कि राज करहिंद है करी मलक माल है कि उसनो जमाद है गनी मलख राज गरीब निवाज है हरि पुलिस कन है हरा सर्प कन है कलंक प्रणास है समस्त निवास है गंजल करीम है रजाय करहीम है समस्त जुबा है कि साहब करा है कि नरक प्रणास है प्रतिवल प्रवास है कि सर्वल गिवन है मिश्र रवन है तमाम तजी में है समस्त अजीज है परम परम इस समस्त दिस है निसल लिख है मिसल भिख है जमिल जमाह अमिकल माह है करिमल कमाल है कि ज्योत माल है कि ज्योरत जमाल है कि अतरंग प्रकाश है कि मित्तव सुबास है कि अदिव स्वरूप है कि मित्तव भूत है कि मित्तव प्रसा है कि आत्म प्रभ है कि अतरंग अनंग है कि मित्तव भंग है माधु भार छंद प्रसाद मोन मन प्रणाम गुण गण मधाम हर बर गंज हर नर प्रपंज अन गण प्रणाम मोन मन सलाम हर नर खंड बर नर अमंड अन पहुनास मोन मन प्रकाश गुण गण प्रणाम जल थल मदाम अन चजे अंग आसन भंग उपमा पार गात मित उदारु जल थल अमंड दिस विस भंड जल थल महंत दिस विस बेंत अन पहुनास त्रित धर तुलास आजन बाहु एक सदा ओंकार आदि कथनी अनाद खल खंड ख्याल गुर बर अकाल कर कर प्रणाम चित चर नाम चिज गात जिजन बात झंझ गात रंज बात टुट भंडारू टट अपार आठ धर्म अत ठीठ कर्म अन ब्रण अनंत दाता महंत हर बोल मना छंद त प्रसाद करणालय है अरकालय है खलखंडन है महमंडन है जगतीश्वर है परमेश्वर है कल कारण है सर्व वारण है त्रित के धारण है जग के कारण है मन माने है जग जान है सर्वं पर है सर्वंकार है सर्व पास है सर्वनाश है करणा कर है विश्व पर है सर्वेश्वर है जगतेश्वर है ब्रह्मंडस है खलखंडस है पारते पर है करणा कर है जपा जप है तपा तप है कृता कृत है मृत अमृत है अमृत अमृत है करुणा कृत है कृता करण है धरणी त्रेतम तेसर है परमेश्वर है कृता कृता अमृत अमृत है अजबा कृता अमृत अमृत है नर नायक है खल कायक है विश्वंबर है करुणालय है नरप नायक है सृपायक है पवपंजन है अरगंजन है रिपतापन है जप जापन है अकलंकृत है सर्वाकृत है कर्ता हर है करता कर है हरता हर है परमात्मा है आत्म बस है जस के जस है भुजंग प्रयात छंद नमो सूर्य सूर्य नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज संग ताम संग सात रूपे नमो परम तत्ंग अतत्ंग स्वरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो जत जुदे नमो ज्ञान ज्ञाने नमो भोज भोजे नमो पान पाने नमो कलहकर्ता नमो शांत रूपे नमो इंद्र इंद्र नादंग विभूते कलंकर रूपे अलंकर अलंके नमो आशासी नमो भंग पंके अभंगी स्वरूपे अनंगे नामे त्रिभंगी त्रिकाले अनंगे कामे एक अक्षरी छंद अजाय अलय अभय अभय अभू अजु अनास अकस अगंज पंज लख पख अकाल दयाल अलेख भेख अनाम अकाम गाह टा नाथे परमाथे अजोनी अमोनी ना रागे ना रंगे ना रूपे ना रेखे अकर्मंग परमंग अगंजे लिखे भुजंग प्रयात छंद नमस्तल प्रणामे समस्तल प्रणासी अगंजल अनामे समस्तल निवासे
निरकामंग बेपूते समस्त स्वरूपे को कर्म प्रणासी सो धर्मंग बेपूते सदा सचदानंद स्तनु प्रणासी करिमलकुनिंदा समस्त निवासी अजाय बिभूते गजाय विघ्नि में हरियं करियं करिमल रहीमे चतर चक्रवर्ती चतर चक्र भुगते सुजयंपं शुभं सर्वदा सर्वजुगते दुःखालं प्रणासी दयालं स्वरूपे

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਾਂ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸੁਧਾਰ ਕੇ ਦੇਖ ਫਿਰਿਓ ਘਰ ਯੋਗ ਜਤੀ ਕੇ ਸੂਰ ਸਰਾਰਦਨੋ ਸੁਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੋ ਮਤ ਕੋ ਨ ਦੇਖਿਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂੰ ਤੇ ਏਕ ਰਤੀ ਬਿਨੈ ਕਰਤੀ ਕੇ ਮਾਤੇ ਮਤੰਗ ਜਰਜਰ ਸੰਗ ਅਨੁਪਾ ਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸੇ ਕੋਦ ਪਾਉਣ ਕੋ ਗੁਣ ਕੋ ਜਾਤ ਨਿਵਾਰੇ ਭਾਈ ਭਜਨ ਕੇ ਭੂਪਲੀ ਬੇਦ ਨਿਆਵ ਸੀਸ ਨ ਜਾਤ ਵਿਚਾਰੇ ਏਤੇ ਭਾਈ ਤੁਕਾਹ ਭਾਈ ਭੂਪਤ ਅੰਤ ਕੋ ਨੰਗੇ ਹੀ ਭਾਈ ਪਧਾਰੇ ਜੀਤ ਪਿਰਾ ਸਭ ਦੇਸ਼ ਦਸਾਨ ਕੋ ਵਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੋੜ ਗਜਾਨਕ ਸੁੰਦਰ ਸਤ ਹੀ ਹੈ ਰਾਜ ਹਜ਼ਾਰੇ ਭੂਤ ਪੇਖ ਭਾਨ ਕੇ ਭੂਪਤ ਕੌਣ ਗਣਾ ਨਹੀਂ ਜਾਤ ਵਿਚਾਰੇ ਸ੍ਰੀ ਪਾਤਸ਼ਾਹ ਭਗਵਾਨ ਭਜੇ ਬਿਨੰਤ ਕੁਵੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਾ ਅਦਮ ਦਾਨੋ ਸੋ ਸੰਜਮ ਨੇਮ ਅਨੇਕ ਪਸੇਖਾ ਵੇਦ ਪੁਰਾਣਕ ਤੇ ਪੁਰਾਣ ਜਮੀਨ ਜਮਾਨਸ ਬਣ ਕੇ ਪੇਖਾ ਪਵਨ ਆਹਾਰ ਜਤੀ ਜਤ ਹਾਰੋ ਸਭੈ ਸੁਭ ਚਾਰ ਹਜ਼ਾਰ ਕੁ ਦੇਖਾ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਣੇਕ ਨ ਲਿਖਾ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਸਨਾ ਦੁਰ ਜਾਨ ਦਲਾਂਗੀ ਭਾਰੀ ਗੁਮਾਨ ਭਰੇ ਮਨ ਮੈਂ ਕਰ ਪ੍ਰਪਤ ਪੰਖ ਹਲੇਨਾ ਹਲਾਂਗੇ ਤੋਰ ਅਰੀਨ ਮਰੋਰਨ ਵਸਨ ਮਾਤੀ ਮਤੰਗਨ ਮਾਨ ਮਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬੇਨੂੰ ਤਿਆਗ ਜਹਾਨ ਦਾਨ ਚੱਲਾਂਗੇ ਵੀਰ ਪਾਰ ਬੜੇ ਬਰੇ ਅਰਬ ਚਾਰ ਹਸਾਰ ਕੀ ਧਾਰ ਪਛਈਆ ਤੋਰਤ ਦੇਸ ਮਿਲਿੰਦ ਵਾਸਨ ਮਾਤੇ ਗਜਾਨ ਕੀ ਮਾਨ ਮਲਈਆ ਗੜ ਗੜਾਨ ਕੀ ਤੋੜਨ ਹਾਰ ਸੋ ਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨ ਨਾਇਕ ਜਾਚਕਨ ਏਕ ਸੋ ਏਕ ਦਵਈਆ ਦਾਨਵ ਦੇ ਫਨਿੰਦਰ ਸਾਚਰ ਭੂਤ ਭਗ ਪਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਪ ਥਪਾਂਗੇ ਪੁੰਨ ਪ੍ਰਤਾਪਨ ਬਾੜ ਜਾ ਤੁਹਾਨੂੰ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸਾਨ ਪਰਾ ਜਗ ਸਤਰ ਸਭਾ ਅਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਰਾਤ ਵਜਾਉਣ ਤਲੋ ਕੋ ਰਾਜ ਕਰਾਂਗੇ ਕੋਠੇ ਨਾਨਕ ਜਾਤ ਗਜਾਨ ਅਨੇਕ ਸੋਮ ਪ੍ਰਸਾਦ ਕਰਾਂਗੇ ਬ੍ਰਹਮ ਮਹੇਸ਼ਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਾ ਸ੍ਰੀ ਪਤ ਕੇ ਪ੍ਰਸ ਹੈ ਪੱਗ ਤੇ ਨਰ ਫਿਰ ਨਾ ਦੇਹ ਧਰਾਂਗੇ ਤੇ ਨਾ ਫਿਰ ਨਾ ਦੇਹ ਧਰਾਂਗੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਭਗਤ ਅੰਨ ਗਾਇਓ ਦਾਨਵ ਦੇ ਫਨਿੰਦਰ ਸਾਦਰ ਭੂਤ ਪੇ ਭਾਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਾਪਾਂਗੇ ਪੁੰਨ ਪ੍ਰਤਾਪਨ ਬਾੜ ਜਾ ਤੁਹਾਨੂੰ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰ ਜਗ ਸਤਿ ਸਭੈ ਅਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਰਾਤ ਵਜਾਉਣ ਤਰਲੋਕੋ ਰਾਜ ਕਰਾਂਗੇ ਕੋਟਿ ਇਸ਼ਨਾਨ ਗਜਾਤ ਗਦਾਨ ਅਨੇਕ ਸੁ ਅੰਬਰ ਸਾਧ ਬਰਾਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਅੰਤ ਫਸੇ ਜੋ ਪਾਸ ਪਰ ਰਹਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ

ਲੋਕ ਗਵਾਇਓ ਵਾਸ ਕੀ ਉਹ ਵਿਖੇ ਆਣ ਸੋ ਬੈਠਕੇ ਸੇ ਹੀ ਅਸੀ ਸੋ ਬੈਸਪਤਾਇਓ ਸਾਚ ਕਾਹੂ ਸੁਣ ਲਿਓ ਉਸ ਬੈਦਿਨ ਪ੍ਰੇਮ ਕੀ ਉਤ ਨਹੀਂ ਪ੍ਰਪਾਇਓ ਕਾਹੂ ਲੈ ਪਾਹਨ ਪੂਤਰੇ ਉਸੇ ਰੂ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖੇ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋਸੀ ਸੁਣਵਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਤਾਇਓ ਕੁਰ ਕਿਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਪਿਹਦਨ ਪਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਤਾਇਓ ਕੁਰ ਕਿਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੇਂ ਕਬਿਓ ਬਾਤ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈਰ ਛਾਲ ਪੂਰਨ ਹੋਏ ਚਿੱਤ ਕੀ ਛਾਲ ਤਪ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬ ਹੋ ਆਪ ਹਾਦੈ ਮੋਹ ਬਚਾਵ ਹੋ ਸੁਖੀ ਬਸਾਈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅਛਾਣ ਕਰ ਦੈ ਕਰੀ ਆਈ ਸਭ ਬੈਰਨ ਕੋ ਆਸ਼ੰ ਘਰੇ ਆਈ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਛਾੜ ਕੋਈ ਅਵਰਣਾ ਤਿਉਂ ਜੋ ਬਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੌਨ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਦੈ ਮੁਜੈ ਬਰਿਆ ਮਰਨ ਕਾਲ ਕਾ ਤ੍ਰਾਸਨ ਵਰਿਆ ਹੋ ਜੋ ਸਦਾ ਹਮਾਰੀ ਪੱਛਾ ਸ੍ਰੀ ਅਸਤੋ ਜੋ ਕਰੇ ਹੋ ਰੱਛਾ ਰੱਖ ਲੇ ਹੋ ਮਹਿ ਰਾਖਣ ਹਾਰੀ ਸਾਹਿਬ ਸੰਤ ਸਹਾਇ ਪਿਆਰੀ ਦੀਨ ਬੰਧ ਦੁਸ਼ਟਨ ਕੇ ਹੰਤਾ ਤਮਹੋ ਪ੍ਰਈ ਚਾਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾਂ ਕਾਲ ਪਾਏ ਸਿਵ ਜੂ ਅਵਤਰਾਂ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਗਲ ਕਾਲ ਕਾਕੀ ਅਤਮਾਸਾ ਜਮਨ ਕਾਲ ਜੋਗੀ ਸਭ ਕੀ ਓ ਵੇਦਰਾਜ ਬ੍ਰਹਮਾ ਜੂਥੀ ਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹਤਾ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਥਨ ਉਪਜਾਇਓ ਆਦੰਤਿ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੁਹਬਤ ਕੀਓ ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਲੇ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਘੱਟ ਘੱਟ ਕੇ ਪਟ ਬੜ ਗਈ ਜਾਣੈ ਜਬਦ ਕਰ ਕਰਾ ਕਰਤਾ ਰਾਉ ਪ੍ਰਜਾ ਧਰਤ ਤਪ ਦੇਹ ਅਪਾਰਾਉ ਜਬ ਆ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ

ਨਾ ਦੇ ਸਭ ਤਾਕਾ ਮੂੜ ਉਚਾਰਦ ਭੇਦਾਂ ਜਾਕੂ ਭੇਮ ਨ ਪਾਵਦ ਬੇਦਾਂ ਤਾ ਕਉ ਕਰ ਵਾਹਨ ਅਨਮਾਨਤ ਮਾਹ ਮੂੜ ਕਤ ਭੇਦ ਨ ਜਾਣਤ ਮਾਹ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਇਹ ਬਿਤ ਸਜਾ ਪ੍ਰਥਮ ਸੰਸਾਰਾ ਏਕਾ ਰੂਪਾ ਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਾ ਜੋ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਣ ਬਹੁ ਰਸ ਦੀਨੀ ਕਹੁ ਪੂਰ ਰਾਜਾ ਹੋ ਬੈਠਾ ਕਹੁ ਸਿਮਟ ਭਇ ਸੰਕਰ ਕਟਾ ਸਿਗਰੀ ਸ੍ਰੇਠ ਦਿਖਾਈ ਅਚੰਭ ਭਵ ਆਦਿ ਜੁਗਾਦ ਸਰੂਪ ਸਜਮ ਭਵ ਅਵਰ ਅੱਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਘਰੋ ਦੁਠ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਧੋਜੋ ਤਬ ਸਰਣੀ ਭਰੇ ਤਿਨਕੇ ਦੁਠ ਦੁਖ ਤੁ ਹਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਅਹਿ ਰੱਛਾ ਹੋਈ ਤਾਹਿ ਸਭ ਕਾਲਾ ਦੁਸ਼ਟ ਟਰੰਦ ਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿਧ ਸਿਧ ਕਰਮ ਸਭ ਹੋਈ ਦੁਰ ਚਾ ਛਿਪਸ ਕਰ ਨ ਕੋਈ ਏਕ ਵਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਤੇ ਤਾਹ ਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੀਤ ਮੈਂ ਸਰਣ ਤਿਹਾਰੀ ਆਪ ਹਾਦ ਲਿਹੋ ਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾਵ ਦੁਸ਼ਟ ਦੁਖੀਅਨ ਕੋ ਛਾ ਕਰਤਾਵ ਸ੍ਰੀ ਅਸ ਧੁਜ ਜਾ ਭਾਈ ਦਿਆਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਛਿਤ ਫਲ ਪਾਵੈ ਸੋਈ ਦੁਖ ਨਤ ਸਭ ਆਪਤ ਕੋਈ ਅੜੇ ਲਓ ਸੁਣੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਣੈ ਮੂੜ ਚਿਤ ਲਾਏ ਚਤਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹਿ ਹੋ ਜੋ ਜਾ ਕੇ ਏਕ ਵਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਹਿਸ ਪੁਣ ਜੈ ਅਰਧ ਸਹਿਸ ਪੁਣ ਤੀਨ ਕਹਿ ਜੈ ਭਾਦਰੋ ਸੁਧੀ ਅਸ਼ਟਮੀ ਰਵ ਵਾਰਾਉ ਤੀਰਸ ਤਦਰਵ ਗ੍ਰੰਥ ਸੁਧਾਰਾਉ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਖਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਬੇਦ ਸਬੈ ਬੋ ਭੇਦ ਕਹਿ ਹਮੇਕ ਨ ਜਾਣਿਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਹਿਬਖਾਨਿਓ ਦੁਹਰਾ ਸਗਲ ਦੁਆ

ਜਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੇਤੀ ਮਰ ਵਧੀਆ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾ ਵੜਿਆਈਆਂ ਸ਼ਬਦੋਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕੇ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੁ ਹਰਨਾਲੇ ਹਰਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਸਾਰਣ ਅੰਗੀਕਾਰ ਉਹ ਕਰੇ ਤੇਰਾ ਅਹੰਕਾਰ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋਕੇ ਉਮਰ ਹੋ ਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ ਸੱਚ ਸਾਹਿਬਾਂ ਕਿਆ ਨਾਹੀਂ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ।

ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਰਿਆ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਗਿੱਟਾ ਹੋ ਜਿਸ ਦੀਆਂ ਇਹ ਬਣਾਈਆਂ ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਥਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਏ ਘਰ ਸੁਭਾਗਾ ਸ਼ਬਦ ਵਾਜੇ ਕਾਲਾ ਜਿਤ ਕਰ ਧਾਰੀਆ ਪੰਚ

ਭਾਵੇਂ ਤਿਤ ਕਰ ਅਨਹਦ ਬਾਜੇ ਸਾਚੀ ਲਵੈ ਬਿਨ ਦੇਹਨ ਮਾਣੀ ਦੇਹਨ ਮਾਣੀ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਹੋਰ ਥਾਉ ਨਾਹੀ

ਕਰੇ ਵਿਚਾਰਿਆ ਇੱਕ ਭਰਮ ਭੁਲੇ ਫਿਰਹ ਦਹ ਦਿਸਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇ

ਕਹਿਰਾਨ ਕਮਨ ਚੰਚਲ ਚਤੁਰਾਈ ਕਿਰਾਏ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਸਮਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚਲਾ ਨਾਹੀਂ ਤੇਰਾ ਨਾਲੇ ਸਾਸ ਤੇਰਾ ਚਲਾ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿੱਥੇ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨ ਪਾਇਆ ਅੰਤੋਂ ਨ ਪਾਇਆ ਕਿਨਾ ਤੇਰਾ ਆਪਣਾ ਆਪ ਤੂੰ ਜਾਣ ਹੈ।

ਤੇਰਾ ਅੰਤ ਨ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਪਾਏ, ਇੱਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਾਲੇ, ਚਾਲ ਨਾਲੇ ਭਗਤਾਂ ਹਕੇਰੀ, ਬਿਖ ਮਾਰਗ ਚਲਣਾ, ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨੇ ਹੋ ਤਿੱਖੀ, ਵੱਲ ਹੋ ਨਿੱਕੀ, ਏਤ ਮਾਰਗ ਜਾਣਾ।

ਜਿਉਂ ਤੂੰ ਤਿਲਾਹੇ ਤਿਵੈ ਚਲਹੈ ਸੁਆਮੀ। ਹੋਰ ਕਿਹਾ ਜਾ ਗੁਣ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚਲਹੈ, ਜਿਨ੍ਹਾਂ ਮਾਰਗ ਪਾਵਹਿ ਕਰ ਕਿਰਪਾ, ਜਿਨ ਨਾਮ ਲਾਹੇ ਸੇ ਹਰ ਹਰਸ ਦਾ ਧਿਆਵੇ, ਜਿਸਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ, ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹਿ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ, ਜੋ ਧਰੋਹ ਲਿਖਿਆ ਆਇਆ। ਇੱਕ ਫਿਰੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨਨ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਮ ਜਿਨ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨ ਧਿਆਇਆ। ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸੋਂ ਪਵਿੱਤ ਸੰਗ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨ ਗੁਰਮੁਖ ਹਰ ਹਰ ਧਿਆਇਆ। ਕਰਮੀ ਸਾਜਨਾ ਉਪਜਾਵਣ ਸਾਜਾ, ਸਹਸਾ ਨਾ ਜਾਏ ਨਾ ਜਾਏ ਸਹਸਾ, ਕਤ ਸੰਜਮ ਰਾਹ ਕਰਮ ਕਮਾਏ।

ਸਹਿਜ ਉਪਜੈ ਇਹ ਸਹਿ ਸਹਿ ਉਪਜਾਏ ਜੀਹੋ ਮੈਲੀ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਹੋ ਤਾਂ ਮੈਲੇ ਤਿੰਨੀ ਜਨਮ ਜੂਵੈ ਹਾਰਿਆ ਇਹ ਤਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣ ਹੈ ਨਾਹੀ ਫਿਰਾ ਜੋ ਬੇਤਾ ਲਿਆ ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਇਤਨੇ ਜਨਮ ਜੂਵੈ ਹਾਰਿਆ ਜੀ ਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸੁਧਾਰ ਹੈ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆ ਅੰਤਰ ਆਤਮਾ ਸੰਭਾਲੇ ਆਪ ਛੱਡ ਸੁਧਾਰ ਪਰਣੈ ਗੁਰ ਬਿਨ ਅਵਰਣ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੀ ਮੁਖ ਹੋਵੈ ਬਿਨ ਸਤਿਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰਥੈ ਕੋਈ ਪੁੱਛੋ ਬਬੇ ਕੀ ਆ ਜਾਏ ਹਰੇਕ ਜੋਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ

ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬੱਝ ਹੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਿਖਾਣੀ। ਹਰ ਹਰ ਨਿਤ ਕਰ ਹਰਸਨਾ ਕਹਾ ਕਛੂ ਨਾ ਜਾਣੀ, ਚਿਤ ਜਿਨ ਕਾ ਹਰ ਲਿਆ ਮਾਇਆ, ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰ ਬੱਝ ਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸੰਭਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸਿਵ ਸਕਤ ਆਪ ਉਪਾਇ ਕਹਿ ਕਰਤਾ, ਆਪੇ ਹੁਕਮ ਵਰਤਾਏ ਹੁਕਮ ਵਰਤਾਏ, ਆਵੇਖੈ ਗੁਰਮੁਖ ਸਾਹਿਬ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਇੱਕ ਸਿਉਂ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰਣ ਜਾਣੀ ਤਤੈ ਸਾਰਣ ਜਾਣੀ, ਗੁਰੂ ਬਾਜੋ ਤਤੈ ਸਾਰਣ ਜਾਣੀ, ਤੇ ਗੁਣੀ ਸੰਸਾਰ ਭਵ ਸੱਤਾ ਸੁੱਤਿਆਂ ਰਹਿਣ ਬਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਨ ਹਰ ਮਨ ਮਸਿਆ ਬੁੱਲ ਹੈ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾ ਜਿਸਨੂੰ ਅਣ ਦਿਨ ਹਲ ਵੀ ਲਾਗਿਆ, ਜਾਗਤ ਰਹਿਣ ਬਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤ ਪਾਲ ਕਰੇ, ਸੋ ਕਿਉਂ ਮਨਹੁ ਸਾਰੀ ਹੈ ਮਨਹੁ ਕਿਉਂ ਸਾਰੀ ਹੈ, ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪਹੁੰਚ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਵੇ। ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕ ਏਵੜ ਦਾਤਾ ਸੋ ਕਿਉਂ ਮਨਹੁ ਸਾਰੀ ਹੈ, ਕਹਿ ਨਾਨਕ ਏਵੜ ਦਾਤਾ ਸੋ ਕਿਉਂ ਮਨਹੁ ਸਾਰੀ ਹੈ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਚਾਇਆ ਜਾਤ ਭਾਣ ਤਾਂ ਜੰਮਿਆ, ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ, ਮਾਇਆ ਅਮ੍ਰਿਤਾਇਆ। ਇਹ ਮਾਇਆ ਜਿਤ ਹਰ ਵਿਸਰਾਏ, ਮਾਹ ਉਪਜਾਏ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਇਤਨੀ ਵਿੱਚੇ ਮਾਇਆ ਪਾਇਆ। ਅਰੇ ਆਪ ਮੁਲਕ ਹੈ ਮੁੱਲ ਨ ਪਾਇਆ ਜਾਏ, ਮੁੱਲ ਨ ਪਾਇਆ ਜਾਏ ਕਿਸੇ ਵਿੱਚੋਂ ਰਹਿ ਲੋਕ ਵੇਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਆ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸ

ਪਿਆਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀ ਹੋ ਲਾਹਾ ਖੱਟੇ ਹੋ ਦਿਹਾੜੀ ਇਹੋ ਧਨ ਤਨਾ ਮਿਲਿਆ ਦਿਨ ਹਰ ਆਪੇ ਭਾਣਾ ਕਹਿ ਨਾਨਕ ਰਾਸ ਮੇਰੀ ਮਨ ਹੋਵਾ ਬਣਜਾਰਾ ਇਹ ਰਸਨਾ ਤੂੰ ਅਨ ਰਸ ਰਾਤ ਰਹੀ ਤੇਰੀ ਪਿਆਸ ਨਾ ਜਾਈ ਪਿਆਸ ਨਾ ਜਾਏ ਹੋਰ ਕਿਤੈ ਜਿੱਤਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੇ ਆਏ ਉਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ

ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ, ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਅਰ ਗਾਉ ਮੰਗਲ ਨਿਤ ਸਖੀਏ, ਸੋਭ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ, ਅਰਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ।

ਮੈਂ ਕਿਹਾ ਤੁਦ ਕਰਮ ਕਮਾਇਆ ਕਿ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮਹਾਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਲੇ ਹੋ ਹਰ ਤੁਮੈਂ ਜੋ ਧਰੀ ਹਰ ਬਿਨ ਅਵਰਣਾ ਦੇਖੋ ਕੋਈ ਹਰ ਬਿਨੇ ਅਵਰਣਾ ਦੇਖੋ ਕੋਈ ਨਜ਼ਰੀ ਹਰ ਨੇ ਹਾਲਿਆ ਇਹੋ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਵੇ ਕਾ ਹਰ ਇੱਕ ਹੈ ਹਰ ਬਿਨੇ ਅਵਰਣਾ ਕੋਈ ਕਹਿ ਨਾਨਕ ਇਹ ਨੇਤਰਿਆਂ ਦੱਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਮਣੋ ਹਮੇ ਰਹੋ ਸੱਚ ਸੁਣ ਨੈ ਨੂੰ ਪਠਾਏ ਸੱਚ ਸੁਣ ਨੈ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਬਹੁ ਸੱਚ ਸੁਣ ਨੈ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖੇ ਵਾਜਾ ਪਾਵਣ ਵਜਾਇਆ ਵਜਾਇਆ ਵਾਜਾ ਪਾਵਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਰ ਦਿਖਾਇਆ।

ਕਹਿ ਵਾਜਾ ਪਾਉਣ ਵਜਾਇਆ। ਇਹ ਸਾਚਾ ਸੋਹੇਲਾ, ਸਾਚਾ ਘਰ ਗਾਵੋ ਹੋ, ਗਾਵੋ ਤਾਂ ਸੋਹੇਲਾ ਘਰ ਸਾਚਾ, ਜਿੱਥੇ ਸਦਾ ਸਾ ਧਿਆਵੇ ਹੈ, ਸੱਚੋ ਧਿਆਵੇ ਜਾਤ ਭਾਵੇ ਗੁਰਮੁਖ ਜਨਾ ਬੁਝਾਵੇ ਹੈ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ

ਸਤਿਗੁਰੂ ਵੱਡਾ ਕਰ ਸਲਾਹ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਦਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰਕੀਆਂ ਬਰਿਆਈਆਂ ਸਹਿ ਤੁੱਠੇ ਨਾ ਉਹਨੇ ਦਪਾਈ।

ਪੌੜੀ ਸਭ ਕੋ ਆਖਿਆ ਆਪਣਾ ਜਿਸ ਨਾ ਹੀ ਸੋਚ ਨੂੰ ਕੱਢੀਏ ਕੀਤਾ ਪੋ ਆਪਣਾ ਪੀ ਲੇਖਾ ਸੰਡੀਏ ਜਾ ਰਹਿਣਾ ਨਾ ਹੀ ਐਤ ਜਗ ਤੱਕ ਆਇਤ ਕਰ ਵੰਡੀਏ।

ਪੌੜੀ ਜਿਸ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਾ ਕਾਲ ਬੁਰੀ ਕਿਉਂ ਖਾਲੀਏ ਮੰਦਾ ਮੁੱਲਾਂ ਕੀਚੇ ਤੇ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਠਾਲੀਏ ਕਿਛਲਾ ਹੈ ਉੱਪਰ ਖਾਲੀਏ ਕਿਛਲਾ

ਵਾਹਿਗੁਰੂ ਜੀ ਕੀ ਫਤਿਹ। ਪੌੜੀ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣਾ ਜਾਏ, ਸੋ ਕਰਤਾ ਕਾਦਰ ਕਰੀ।

ਜੁਗੋ ਜੁਗ ਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਮ ਕਰੀ ਲੜੀ ਵਾਰ ਗੁਰ ਸ਼ਬਦ ਵਿਚਾਰ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਜੀ ਜਿਉਂ ਪਾਵੈ ਤਿਉਂ ਰਾਖ ਲੈ ਹਮ ਸਰਨ ਪ੍ਰਭ ਆਏ ਰਾਮ ਰਾਜੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਹਾਨ, ਕੋਟ ਬ੍ਰਹਿਮੰਡਾਂ ਦੇ ਮਾਲਕ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ,

ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਗਾਵਿਆ ਸੁਣਿਆ ਤਿੰਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗਾਇਆ ਹੋਇਆ ਸੁਣਿਆ ਹੋਇਆ ਉਹਨਾਂ ਦਾ ਹੀ ਮਹਾਰਾਜ ਸੱਚੇ ਪਾਤਸ਼ਾਹ ਕਬੂਲ ਪਾਉਂਦੇ ਨੇ, ਆਪਣੇ ਦਰ ਤੇ ਪ੍ਰਵਾਨ ਕਰਦੇ ਹਨ, ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਦੀ ਆਗਿਆ ਨੂੰ ਮੰਨਣਾ ਕੀਤਾ ਹੈ, ਆਗਿਆ ਨੂੰ ਸਵੀਕਾਰ ਕੀਤਾ ਹੈ, ਗੁਰੂ ਦੇ ਸਨਮੁਖ ਹੋ ਕੇ ਚੱਲੇ ਨੇ, ਭਾਵ ਗੁਰੂ ਦੀ ਮਤ ਅਨੁਸਾਰ ਗੁਰੂ ਦੀ ਬਖਸ਼ੀ ਰਹਿਤ ਵਿੱਚ ਮਨ ਕਰਕੇ ਹਿਰਦੇ ਕਰਕੇ ਗੁਰੂ ਦੀ ਮਤ ਨੂੰ ਲਿਆ ਹੈ, ਆਪਣੀ ਮਤ ਨੂੰ ਛੱਡਿਆ ਹੈ, ਤਨ ਕਰਕੇ ਗੁਰੂ ਦੀ ਰਹਿਤ ਨੂੰ ਪ੍ਰਣਾਇਆ ਹੈ, ਧਾਰਨ ਕੀਤਾ ਹੈ, ਸਤਿਗੁਰੂ ਮਹਾਰਾਜ ਜੀ ਦੀ ਆਗਿਆ ਵਿੱਚ ਚੱਲੇ ਨੇ, ਆਪਣੇ ਮਨ ਤੇ ਤਨ ਨੂੰ ਸਵਾਰਿਆ ਹੈ, ਜੋ ਸਤਿਗੁਰਾਂ ਕਿਹਾ ਉਹਨੂੰ ਕਮਾਇਆ ਹੈ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਗੁਰਸਿੱਖਾਂ ਦੀ ਘਾਲ ਥਾਏ ਪਾ ਲੈਂਦੇ ਹਨ। ਇਹ ਉਪਦੇਸ਼ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਦਿੱਤਾ ਹੈ, ਲੜੀਵਾਰ ਕਥਾ ਉਪਦੇਸ਼ ਰਾਹੀਂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ, ਨਿਹਾਲ ਕਰ ਰਹੇ ਨੇ। ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਕੋਈ ਕਰਮ ਅਸੀਂ ਨਹੀਂ ਕੀਤਾ ਸੱਚੇ ਪਾਤਸ਼ਾਹ, ਕਿਛੁ ਕਾਜ ਨਾ ਕੀਓ ਜਾਨ, ਸੁਰਤ ਮਤ ਨਾਹੀਂ ਕਿਛੁ ਗਿਆਨ, ਜਾਪ ਤਾਪ ਸੀਲ ਨਹੀਂ ਧਰਮ, ਕਿਛੁ ਨਾ ਜਾਨੋ ਕੈਸਾ ਕਰਮ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਇਹਨਾਂ ਕਰਮਾਂ ਨੂੰ ਗ੍ਰਹਿਣ ਨਹੀਂ ਕੀਤਾ, ਪ੍ਰਵਿਰਤ ਨਹੀਂ ਹੋਏ, ਸਾਨੂੰ ਕੀ ਹੈ, ਤੁਹਾਡੇ ਨਾਮ ਦਾ ਆਸਰਾ ਹੈ। ਠਾਕੁਰ ਪ੍ਰੀਤਮ ਪ੍ਰਭ ਮੇਰੇ, ਸੱਚੇ ਪਾਤਸ਼ਾਹ ਤੁਸੀਂ ਸਾਡੇ ਠਾਕੁਰ ਹੋ, ਮਾਲਕ ਹੋ, ਤੁਸੀਂ ਸਾਡੇ ਪਿਆਰੇ ਹੋ, ਹੇ ਪ੍ਰਭੂ ਅਸੀਂ ਤੁਹਾਡੇ ਨਾਲ ਚਿੱਤ ਦਾ ਪਿਆਰ ਲਾਇਆ ਹੈ, ਸਿੱਧਾ ਤੁਹਾਡੇ ਨਾਲ ਸੰਬੰਧ ਬਣਾਇਆ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਤੁਝ ਬਿਨ ਦੂਜਾ ਅਵਰ ਨਾ ਕੋਈ, ਭੁੱਲਾ ਚੁੱਕਾ ਹੈ ਪ੍ਰਭ ਤੇਰੇ ਰਹਾਉ। ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾਂ, ਤੁਹਾਡੇ ਨਾਮ ਤੋਂ ਬਿਨਾਂ, ਤੁਹਾਡੀ ਬੰਦਗੀ ਦੇ ਆਸਰੇ ਤੋਂ ਬਿਨਾਂ, ਤੁਝ ਬਿਨ ਦੂਜਾ ਅਵਰ ਨਾ ਕੋਈ। ਸੱਚੇ ਪਾਤਸ਼ਾਹ ਸਾਡਾ ਦੂਜਾ ਕੋਈ ਵੀ ਹੋਰ ਆਸਰਾ ਨਹੀਂ ਹੈ, ਦੂਜਾ ਅਵਰ ਨਾ ਕੋਈ, ਸਾਨੂੰ ਕੋਈ ਵੀ ਆਸਰਾ ਨਹੀਂ। ਤਿਲੰਗ ਰਾਗ ਵਿੱਚ ਆਪ ਜੀ ਦੇ ਬਚਨ ਨੇ, ਤੁਧ ਬਿਨ ਦੂਜਾ ਅਵਰ ਨਾ ਕੋਈ, ਤੂੰ ਕਰਤਾਰ ਕਰਹਿ ਸੋ ਹੋਏ, ਜਦ ਤੂੰ ਜੋ ਕਰਦਾ ਉਹੀ ਹੁੰਦਾ ਹੈ, ਤੇਰੇ ਬਿਨ ਦੂਜਾ ਕੋਈ ਹੋਰ ਵਰਤਦਾ ਹੀ ਨਹੀਂ ਹੈ, ਤੁਧ ਬਿਨ ਦੂਜਾ ਅਵਰ ਨਾ ਕੋਈ ਵਰਤਦਾ ਹੀ ਨਹੀਂ ਹੈ, ਸਾਰੇ ਵਰਤ ਵਰਤਾਵਾ ਕਰਨ ਵਾਲਾ ਤੇ ਤੂੰ ਆਪ ਹੈ ਸੱਚੇ ਪਾਤਸ਼ਾਹ। ਕਰਨ ਕਰਾਵਨ ਹਾਰ ਸਵਾਮੀ, ਸਗਲ ਘਟਾ ਕੇ ਅੰਤਰ ਜਾਮੀ, ਫਿਰ ਅਸਾਂ ਨੇ ਤੁਹਾਡਾ ਹੀ ਆਸਰਾ ਲਿਆ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕੇ, ਹੈ ਤੂੰ ਹੈ ਤੂੰ ਹੋਮਨਹਾਰ। ਮਹਾਰਾਜ ਸੱਚੇ ਪਾਤਸ਼ਾਹ ਫਿਰ ਤਿੰਨਾਂ ਕਾਲਾਂ ਵਿੱਚ ਹੀ ਤੇਰਾ ਆਸਰਾ ਹੈ, ਤੇਰੀ ਟੇਕ ਤੇਰਾ ਆਧਾਰ, ਹੈ ਤੂੰ ਹੈ ਤੂੰ ਹੋਮਨਹਾਰ, ਤੇਰੀ ਟੇਕ ਤੇਰਾ ਆਧਾਰ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕੇ। ਆਪ ਜੀ ਫਰਮਾਨ ਕਰਦੇ ਨੇ, ਹੈ ਤੂੰ ਪਹਿਲਾਂ ਪਿੱਛੇ ਵੀ ਹੈ ਸੀ, ਹੈ ਤੂੰ ਹੈ ਤੂੰ ਹੁਣ ਵੀ ਹੈ ਵਰਤਮਾਨ, ਤੂੰ ਹੋਵਨਹਾਰ ਅੱਗੇ ਵਾਸਤੇ ਵੀ ਤੂੰ ਹੈ, ਭੀ ਸੱਚ ਹੈ ਨਾਨਕ ਹੋਸੀ ਭੀ ਸੱਚ ਹੈ।

ਟੇਕ ਤੇਰਾ ਆਧਾਰ, ਮਨ ਕਰਕੇ ਵੀ ਤੇਰੀ ਟੇਕ ਹੈ ਓਟ, ਤਨ ਕਰਕੇ ਵੀ ਤੇਰਾ ਆਸਰਾ ਹੈ। ਤੇਰਾ ਜ਼ੋਰ ਤੇਰੀ ਮਨ ਟੇਕ, ਸਾਰੇ ਪਾਸੇ ਤੇਰਾ ਹੀ ਬਲ ਆ, ਮਨ ਵਿੱਚ ਤੇਰੀ ਇਸ ਕਰਕੇ ਟੇਕ ਲਈ ਹੈ। ਸਦਾ ਸਦਾ ਜਪ ਨਾਨਕੇ, ਅਸੀਂ ਸਦਾ ਸਦਾ ਹਮੇਸ਼ਾ ਹਮੇਸ਼ਾ ਲਈ ਤੈਨੂੰ ਇੱਕ ਨੂੰ ਜਪਦੇ ਹਾਂ, ਅਰਾਧਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਚਤੁਰ ਦਿਸ਼ਾ ਕਿਨ ਬਲ ਆਪਣਾ, ਸਿਰ ਉੱਪਰ ਕਰਤਾਰੇ ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਬਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ, ਦਇਆਲ ਪੁਰਖ ਬਖਸੰਦ, ਤੁਹਾਡਾ ਓਟ ਆਸਰਾ ਹੈ। ਸੱਚੇ ਪਾਤਸ਼ਾਹ ਜੀ ਇਹ ਵੀ ਮੰਗਦੇ ਨੇ, ਇੱਥੇ ਕਹਿ ਰਹੇ ਨੇ, ਠਾਕੁਰ ਪ੍ਰੀਤਮ ਪ੍ਰਭ ਮੇਰੇ, ਤੁਜ ਬਿਨ ਦੂਜਾ ਅਵਰ ਨ ਕੋਈ, ਭੁੱਲਾ ਚੁੱਕਾ ਪ੍ਰਭ ਤੇਰੇ ਰਹਾਓ, ਤੁਹਾਡੇ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ। ਅਰਦਾਸ ਬੇਨਤੀ ਹੋਰ ਆਪ ਜੀ ਟੋਡੀ ਰਾਗ ਵਿੱਚ ਕਰਦੇ ਨੇ, ਸਤਿਗੁਰ ਆਇਓ ਸਰਨ ਤੁਹਾਰੀ, ਟੋਡੀ ਮਹੱਲਾ ਪੰਜਵਾ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਕੇਵਲ ਤੁਹਾਡੇ ਨਾਮ ਦਾ ਆਸਰਾ ਮੰਗਦੇ ਹਾਂ। ਮਿਲੈ ਸੁਖ ਨਾਮ ਹਰ ਸੋਭਾ, ਨਾਮ ਦੀ ਦਾਤ ਦੇਵ ਹਰੀ ਵਾਹਿਗੁਰੂ, ਤੁਹਾਡੇ ਨਾਮ ਦੀ ਵਡਿਆਈ ਮਿਲੇ, ਸੋਭਾ ਹਰ ਸੋਭਾ, ਤੁਹਾਡੀ ਸੋਭਾ ਕਰਨੀ ਵਡਿਆਈ ਕਰਨੀ, ਤੁਹਾਡਾ ਨਾਮ ਇਹ ਸੁੱਖ ਇਹ ਚਾਹੁੰਦੇ ਹਾਂ। ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੇ, ਦੂਜੀ ਥਾਂ ਕੋਈ ਨਹੀਂ ਸਾਨੂੰ ਦਿਸਦੀ, ਤੁਹਾਡੇ ਦਰਵਾਜ਼ੇ ਤੇ ਅਸੀਂ ਆ ਕੇ ਪਏ, ਹਾਰ ਪਰਿਓ ਤਉ ਦੁਆਰੀ, ਲੇਖਾ ਛੋੜ ਲੇਖਾ ਛੁੱਟ, ਹਮ ਨਿਰਗੁਣ ਲੇਹੋ ਬਾਰੀ, ਲੇਖੇ ਨੂੰ ਛੱਡ ਦਿਓ, ਸਾਡੇ ਕਰਮਾਂ ਦਾ ਹਿਸਾਬ ਨਾ ਕਰੇ, ਜੇ ਲੇਖੇ ਤੋਂ ਬਿਨਾਂ ਲੇਖ ਉਂਝੀ ਬਖਸ਼ਿਸ਼ ਕਰਦੇ ਹੋਗੇ ਤਾਂ ਅਸੀਂ ਛੁੱਟ ਸਕਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ, ਹਮ ਨਿਰਗੁਣ ਲੇਹੋ ਬਾਰੀ, ਅਸੀਂ ਗੁਣਾਂ ਤੋਂ ਰਹਿਤ ਹਾਂ, ਅਵਗੁਣਾਂ ਦੇ ਭਰੇ ਹੋਏ, ਸਾਨੂੰ ਆਪ ਹੀ ਹੱਥ ਦੇ ਕੇ ਰੱਖ ਲਓ। ਨਾਨਕ ਦਾ ਸੰਤ ਪਾਤਸ਼ਾਹ ਭਰਿਓ ਰਾਖ ਲੇਹੋ ਇਹ ਬਾਰੀ, ਤੁਹਾਡੇ ਪਿੱਛੇ ਇਹ ਬਾਰੀ ਸਾਨੂੰ ਰੱਖ ਲਓ। ਮਹਾਰਾਜ ਸੱਚੇ ਪਾਤਸ਼ਾਹ, ਤੁਹਾਡੇ ਨਾਮ ਦਾ ਆਸਰਾ, ਤੁਝ ਬਿਨ ਦੂਜਾ ਵਰਨਾ ਕੋਈ, ਭੁੱਲੈ ਚੁੱਕਾ ਪ੍ਰਭ ਤੇਰੇ, ਮਹਾਰਾਜ ਸੱਚੇ ਪਾਤਸ਼ਾਹ ਵਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੀ ਮੰਗਿਆ ਹੈ, ਤੁਝ ਬਿਨ ਦੂਜਾ ਅਵਰ ਨਾ ਕੋਈ, ਤੁਸੀਂ ਸਾਡੇ ਪਿਆਰੇ ਹੋ ਮਾਲਕ, ਤੁਹਾਡੇ ਤੋਂ ਬਿਨਾਂ ਦੂਜਾ ਕੋਈ ਸਾਨੂੰ ਥੋੜ੍ਹਾ ਜਿੰਨਾ ਵੀ ਆਸਰਾ ਨਹੀਂ ਹੈ, ਕੋਈ ਖਿਆਲ ਨਹੀਂ, ਭੁੱਲਾ ਹੈ ਚੁੱਕਾ ਹੈ ਪ੍ਰਭ ਤੇਰੇ ਰਹਾਓ, ਇਹ ਅਰਦਾਸ ਕਰਨੀ ਆ, ਆਪਣੀਆਂ ਭੁੱਲਾਂ ਚੁੱਕਾਂ, ਆਪਣੀਆਂ ਗਲਤੀਆਂ, ਆਪਣੇ ਅਵਗਣ ਅੱਗੇ ਰੱਖਣੇ ਨੇ ਸਤਿਗੁਰਾਂ ਦੇ, ਅਰਦਾਸ ਕਰਦਿਆਂ ਹੋਇਆਂ ਹਿਰਦਾ ਨੀਵਾਂ, ਮਨ ਵਿੱਚ ਨਿਮਰਤਾ ਹੋਣੀ ਚਾਹੀਦੀ ਹੈ, ਉਹ ਅਰਦਾਸ ਫਿਰ ਪ੍ਰਵਾਨ ਹੁੰਦੀ ਹੈ। ਅਰਦਾਸ ਕਰਦੇ ਸਿੱਖ ਦੇ ਅੰਦਰ ਅਭਿਮਾਨ ਹੰਕਾਰ ਕੋਈ ਆਪਣੇ ਗੁਣਾਂ ਦਾ, ਆਪਣੀ ਮਾਇਆ ਦਾ ਕੋਈ ਅਭਿਮਾਨ ਫੁਰਨਾ ਨਹੀਂ ਹੋਣਾ ਚਾਹੀਦਾ ਹੈ। ਸੱਚੇ ਪਾਤਸ਼ਾਹ ਜੀ ਇਸ ਕਰਕੇ ਅਰਦਾਸ ਕਰਨ ਦਾ ਬਲ ਸਿਖਾ ਰਹੇ ਨੇ ਕਿ ਆਪਣੇ ਅਵਗੁਣਾਂ ਨੂੰ ਲੈ ਕੇ ਜਦੋਂ ਅਰਦਾਸ ਕਰਾਂਗੇ ਫਿਰ ਮਨ ਨੀਵਾਂ ਹੋਵੇਗਾ। ਭੁੱਲਾ ਚੁੱਕਾ ਪ੍ਰਭ ਤੇਰੇ, ਤੁਹਾਡੇ ਤੋਂ ਬਿਨਾਂ ਸਾਡਾ ਕੋਈ ਆਸਰਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਭੁੱਲਦੇ ਹਾਂ, ਭੁੱਲਾ ਹੈ ਵੱਡੀਆਂ ਭੁੱਲਾਂ, ਬਹੁਤ ਜ਼ਿਆਦਾ ਭੁੱਲਣਾ, ਚੁੱਕਾ ਹੈ ਪ੍ਰਭ ਤੇਰੇ, ਚੁੱਕਣਾ
ਪੁੱਕ ਜਾਣਾ, ਛੋਟੀ ਭੁੱਲ, ਸੂਖਸ਼ਮ ਭੁੱਲ ਪੁੱਕ ਜਾਣਾ। ਅਸੀਂ ਭੁੱਲਾਂ ਚੁੱਕਾਂ ਕਰਦੇ ਹਾਂ, ਭੁੱਲਦੇ ਚੁੱਕਦੇ ਹਾਂ, ਪਰ ਹੈ ਤੁਹਾਡੇ ਅਮਾਰਸ ਫੇਰੇ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ, ਭੁੱਲਾ ਚੁੱਕੈ ਬਾਰਖ ਤੂੰ ਹਰ ਪਿਤਾ ਮਾਇਆ, ਤੇਰਾ ਭਰੋਸਾ ਪਿਆਰੇ ਮੈਂ ਲਾਡ ਲੜਾਇਆ। ਹੇ ਪਿਆਰੇ ਸੱਚੇ ਪਾਤਸ਼ਾਹ ਤੁਹਾਡੇ ਭਰੋਸੇ ਅਸਾਂ ਨੇ ਮਾਇਆ ਦੇ ਲਾਡ ਲੜਾਏ ਨੇ, ਇਹ ਖੁਸ਼ੀਆਂ ਮਾਣ ਰਹੇ ਹਾਂ ਸੱਚੇ ਪਾਤਸ਼ਾਹ। ਭੁੱਲਾ ਚੁੱਕੈ ਬਾਰਖ ਤੂੰ ਹਰ ਪਿਤਾ ਮਾਇਆ, ਪਰ ਸਾਡੇ ਅਵਗੁਣਾਂ ਨੂੰ ਨਾ ਚਿਤਾਰਿਓ, ਅਸੀਂ ਛੋਟੇ ਬਾਲਕ ਦੀ ਨਿਆਈ ਹਾਂ ਤੁਹਾਡੇ, ਤੁਸੀਂ ਸਾਡੇ ਪਰਮ ਪਿਤਾ ਹੋ। ਸੱਚੇ ਪਾਤਸ਼ਾਹ ਜਿਵੇਂ ਛੋਟਾ ਬਾਲਕ ਅਣਜਾਣ ਬਾਲਕ ਭੁੱਲਦਾ ਚੁੱਕਦਾ ਹੈ, ਵਾਰ ਵਾਰ ਗਲਤੀਆਂ ਕਰਦਾ ਹੈ, ਭੁੱਲਾ ਚੁੱਕੈ ਬਾਰਖ ਤੂੰ ਹਰ ਪਿਤਾ ਮਾਇਆ, ਅਸੀਂ ਤੇਰੇ ਛੋਟੇ ਬੱਚੇ ਹਾਂ, ਭੁੱਲਾਂ ਚੁੱਕਾਂ ਕਰਦੇ ਹਾਂ, ਤੂੰ ਸੱਚੇ ਪਾਤਸ਼ਾਹ ਸਾਡਾ ਬਾਪ ਹੈ, ਮਾਇਆ ਹੈ, ਤੂੰ ਹਰ ਪਿਤਾ ਮਾਇਆ। ਹੇ ਹਰੀ ਤੂੰ ਹੀ ਸਾਡਾ ਪਿਤਾ ਹੈ, ਤੂੰ ਹੀ ਸਾਡਾ ਮਾਤਾ ਹੈ। ਆਪ ਜੀ ਦੇ ਹੀ ਅਰਦਾਸ ਦੇ ਬੋਲ ਨੇ, ਹਰੇ ਵੀ ਆਪ ਫਰਮਾਨ ਕਰਦੇ ਸੱਚੇ ਪਾਤਸ਼ਾਹ, ਜੇ ਭੁੱਲੀ ਜੇ ਚੁੱਕੀ ਸਾਈ ਭੀ ਤਹਿੰਜੀ ਕਾਢੀ ਆ। ਮਹਾਰਾਜ ਜੇ ਭੁੱਲਦੇ ਹਾਂ ਵਾਰ ਵਾਰ, ਜੇ ਚੁੱਕਦੇ ਹਾਂ, ਪਰ ਹੈ ਤੇਰੇ ਹਾਂ, ਤਾਂ ਵੀ ਤੇਰੇ ਆ ਨਾ, ਆਪ ਜੀ ਦਾ ਉਟਾਸਰਾ ਹੈ। ਤੁਸੀਂ ਇਹ ਮਹਾਰਾਜ ਤੁਹਾਡੀ ਕਹੀ ਜਾਣੀ, ਮੈਂ ਤੁਹਾਡੀ ਹਾਂ। ਜੇ ਭੁੱਲੀ ਜੇ ਚੁੱਕੀ ਸਾਈ ਭੀ ਤਹਿੰਜੀ ਕਾਢੀ ਆ। ਇਹ ਮਾਲਕ ਹੈ ਤੇਰੇ ਦਰ ਦੀ ਚੇਲੀ ਹਾਂ, ਸੇਵਕ ਹਾਂ। ਜਿਨ੍ਹਾਂ ਨੇ ਹੋ ਦੂ ਜਾਣੇ ਲੱਗਾ, ਝੂਰ ਮਰਹੋ ਸੇ ਵਾਢੀ ਆ। ਜਿਨ੍ਹਾਂ ਨੂੰ ਤੇਰਾ ਆਸਰਾ ਛੱਡ ਕੇ ਹੋਰਨਾਂ ਨਾਲ ਨਿਉ ਲੱਗਾ ਹੈ, ਉਹ ਤਾਂ ਮਹਾਰਾਜ ਵਿਛੋੜੇ ਵਾਲੀਆਂ ਝੂਰ ਝੂਰ ਕੇ ਮਰਦੀਆਂ ਨੇ, ਚਿੰਤਾ ਰੋਗ ਦੇ ਵਿੱਚ ਜੀਂਦੀਆਂ ਨੇ। ਹੋਰਨਾਂ ਦਾ ਆਸਰਾ ਲੈਣ ਵਾਲੇ ਲੋਕ ਕਦੇ ਮਨ ਦਾ ਆਨੰਦ, ਮਨ ਦਾ ਖੇੜਾ ਨਹੀਂ ਬਣਦਾ ਹੈ ਇੱਕ ਪ੍ਰਭੂ ਪਤੀ ਨੂੰ ਛੱਡ ਕੇ। ਜਿਨ੍ਹਾਂ ਨੇ ਹੋਰਨਾਂ ਦਾ ਆਸਰਾ ਲਿਆ ਹੈ, ਉਹਨਾਂ ਨੂੰ ਵਿਛੋੜਾ ਪਿਆ ਰਹਿੰਦਾ, ਉਹ ਤਾਂ ਝੂਰ ਕੇ ਮਰਦੀਆਂ ਨੇ, ਝੂਰ ਝੂਰ ਕੇ। ਜਿਨ੍ਹਾਂ ਨੇ ਹੋ ਦੂ ਜਾਣੇ ਲੱਗਾ, ਝੂਰ ਮਰਹੋ ਸੇ ਵਾਢੀ ਆ। ਹੋ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹੋ ਮਹਿੰਜਾ ਆਸਰਾ। ਆਪ ਜੀ ਦੇ ਬਚਨ, ਧੰਨ ਗੁਰੂ ਅਰਜਨ ਦੇਵ ਸਾਹਿਬ, ਸੋਹੀ ਰਾਗ ਵਿੱਚ। ਮਹਾਰਾਜ ਮੈਂ ਤੁਹਾਡਾ ਮਾਲਕ ਪਾਸਾ ਨਹੀਂ ਛੱਡਾਂਗਾ, ਤੁਸੀਂ ਸਦਾ ਰੰਗੀਲਾ, ਤੂੰ ਹੀ ਸਾਡਾ ਸਦਾ ਰੰਗ ਵਾਲਾ, ਆਨੰਦ ਦੇਣ ਵਾਲਾ। ਸੱਚੇ ਪਾਤਸ਼ਾਹ ਪਿਆਰੇ ਸਾਡੇ ਲਾਲ, ਸਾਡੇ ਪਿਆਰੇ ਹੋ, ਮੈਨੂੰ ਤਾਂ ਤੁਹਾਡਾ ਹੀ ਆਸਰਾ ਹੈ, ਇਹੋ ਨਾਮ ਦਾ ਆਸਰਾ, ਤੁਹਾਡੇ ਨਾਮ ਦਾ ਆਸਰਾ, ਇਹੋ ਮਹਿੰਜਾ ਆਸਰਾ। ਸੱਜਣ ਤੂੰ ਹੈ ਸੈਣ ਤੂੰ, ਮੈਂ ਤੁਝ ਉੱਪਰ ਬਹੁਮਾਣ ਹੀ ਹਾਂ। ਮਹਾਰਾਜ ਮਾਤ ਗਰਭ ਦੇ ਵਿੱਚ ਵੀ ਤੂੰ ਸੱਜਣਾ ਦੀ ਨਿਆਈ ਹੋ ਕੇ ਨਾਮ ਦਾ ਆਸਰਾ ਦੇ ਕੇ ਬਚਾਇਆ ਹੈ। ਸੱਜਣ ਤੂੰ ਹੈ, ਪਹਿਲਾਂ ਵੀ ਸਭ ਤੋਂ ਪਹਿਲਾਂ ਆਦਿ ਕਾਲ ਵਿੱਚ ਆਸਰਾ ਤੇ, ਸੱਜਣ ਤੂੰ ਹੈ ਸੈਣ ਤੂੰ, ਇੱਥੇ ਵੀ ਤੂੰ ਹੀ ਸਾਥੀ ਹੈ ਸੱਚੇ ਪਾਤਸ਼ਾਹ। ਜੀਵਨ ਯਾਤਰਾ ਦੌਰਾਨ ਵੀ ਮਾਤ ਗਰਭ ਮਹਿ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਥਾਹ ਲਹਿਰ ਮਹਿ ਤਾਰਹੋ ਤਾਰਨ ਹਾਰੇ, ਮਾਧੋ ਤੂੰ ਠਾਕੁਰ ਸਿਰ ਮੋਰਾ, ਈਹਾ ਊਹਾ ਤੁਹਾਰੋ ਧੋਰਾ। ਸੱਜਣ ਤੂੰ ਹੈ ਸੈਣ ਤੂੰ, ਸੱਜਣ ਮਹਾਰਾਜ ਤੂੰ ਹੈ ਉੱਥੇ ਵੀ, ਸੈਣ ਤੂੰ ਹੈ ਇੱਥੇ ਵੀ, ਤੂੰ ਹੀ ਸਾਥੀ ਹੈ, ਸੱਚਾ ਸਾਥ ਦੇਣ ਵਾਲਾ ਹੈ, ਨਾਲ ਨਿਭਣ ਵਾਲਾ ਹੈ। ਮੈਂ ਤੁਝ ਉੱਪਰ ਬਹੁਮਾਣੀ ਆ, ਮੈਨੂੰ ਤੁਹਾਡੇ ਉੱਪਰ ਤੇਰੇ ਉੱਪਰ ਬਹੁਤ ਮਾਣ ਹੈ, ਨਿਮਾਣੀ। ਜਾ ਤੂੰ ਅੰਦਰ ਤਾ ਸੁੱਖੇ, ਤੂੰ ਨਿਮਾਣੀ ਮਾਣੀ ਆ।
जे तू तेरी याद अंदर है हिरदे रूपी सेजा ते जे तू वसया होया है तेरी याद आउंदी है तेरा मिलाप है तेरे नाम दा आसरा है जा तू अंदर ता सुख है ता सुख दे विच है और सुख आनंद विच है आराम विच है तू निमाणी माणी है तू ही मेरा निमाणी दा आसरा है सच्चे पातशाह माण है तू ही मेरा निमाणी दा माण है। गुरु अंगद देव साहब महाराज ने कहा कैसे ही कोई कोए मन निमाणी एक क्यों ना मरीजै रोए जा लग चित ना आवे होवेगा किसे नू किसे दा किसे नू किसे दा मेरा ते निमाणी दा तू ही आसरा है मैनू ता निमाणी नू तेरा ही आसरा सच्चे पातशाह तू निमाणी माणी जा तू अंदर ता सुखे तू निमाणी माणी आ जेना ले हो दू जाने लगा महाराज सच्चे पातशाह प्रमाण करदे ने जे तू तुठा कृपा निदान ना दूजा वेखाल एह पाई मूह दातड़ी नित हिरदा रखा समाल जे तू कृपा कीती प्रसन्न होया सच्चे पातशाह जे तू तुठा कृपा निदान हे कृपा दे खजाने वाहिगुरु जे तू प्रसन्न हो गया जे तू दया कीती है अपने लड़ लाया है अपने नाम दा पल्ला पकड़ाया है ना दूजा वेखाल फिर हुण इहो ही आसरा है सच्चे पातशाह दूजा ना कोई विखाले दूजा ना इन्हां अखां नाल वेखीए किसे दूजे दे आसरे नूं ना लईए हुण कृपा करी ना दूजा वेखाल ना दूजा ना वेखाल एहा पाई मूह दातड़ी नित हिरदा रखा समा एही मैं दात पाई गुरां दे कोलों सच्चे सतगुरां कोलों ए दात पाई है वड्डी तुहाडे नाम दी तुहानू राधन दी नाम बाणी दी सच्चे पातशाह एहा पाई मूह दातड़ी नित हिरदा रखा समा हमेशा लई हिरदे विच समाल याद बनी रवे संभाल के रखिए नाम बाणी ए नाम हिरदे नू संभाल दे रहिए हमेशा लई तेनू याद करदे रहिए समाल चेते करदे रहिए हिरदे करके मन करके तुसी कदे भी भुलो ना गरीब निवाज सच्चे पातशाह यही दात गुरां ने दित्ती है जो बाणी सफुर होई है जोत टकाई गुरां ने वड्डी इहदे करके नाम बाणी दा पैरा हमेशा है। आप जी ने कहा सी हमारी प्यारी अमृत धारी गुरनिमख न मन ते टारी रे सच्चे पातशाह हमारी प्यारी कई दात दिती सी एहा पाई मूह दातड़ी नित हिरदा रखा समाल बाणी दी वड्डी दात दोह था बाणी का बोह था यही वड्डे सतगुरां कहा सी एहा पाई मूह दातड़ी नित हिरदा रखा समाल नीती समाल के रह चेते रख हमारी प्यारी अमृत धारी गुरनिमख न मन ते टारी रे सो खिन रम गुर गम हर दम नह जम हर कंठ नानक हारी रे ऐसी हमारी प्यारी साड़ी जो सब तो वध के प्यारी है सानू जो बस वो बाणी है हमारी प्यारी अमृत धारी अमृत दी धार वांग मिठी रसदायक अमृत बाणी हर हर तेरी सुन सुन होवे परमगत मेरी
ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ। ਤੇਰੀ ਬਾਣੀ ਅੰਮ੍ਰਿਤ ਦੀ ਧਾਰ ਵਾਂਗ ਮਿੱਠੀ ਹੈ। ਇੱਕ ਰਸ ਸੁਣ ਸੁਣ ਕੇ ਉੱਚੀ ਪਰਮਗਤ ਉੱਚੀ ਅਵਸਥਾ ਬਣਦੀ ਹੈ ਸਾਡੀ। ਇਹ ਬਾਣੀ ਨੂੰ ਸੁਣ ਸੁਣ ਕੇ ਗਾ ਗਾ ਕੇ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ, ਜਿਨ੍ਹਾਂ ਗਾਈ ਹੈ ਉਚਾਰੀ ਕੰਨਾਂ ਨੂੰ ਸੁਣਾ ਕੇ ਗਾਈ ਹੈ ਸਹਿਜ ਵਿੱਚ, ਇਹ ਪੀਣਾ ਹੈ ਉਹਨਾਂ ਨੂੰ ਮੋਖ ਦੁਆਰ ਗਿਆਨ ਹੋ ਜਾਂਦਾ ਹੈ। ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਇੱਕ ਦਾ ਬ੍ਰਹਮ ਦਾ, ਇੱਕ ਦੇ ਉਪਾਸ਼ਕ ਬਣ ਜਾਂਦੇ, ਨਾਮ ਦਾ ਰਸ ਹਿਰਦੇ ਵਿੱਚ ਪੈਦਾ ਹੋ ਜਾਂਦਾ ਹੈ ਸ਼ਬਦ ਦੇ ਰਾਹੀਂ, ਬਾਣੀ ਦੇ ਅਭਿਆਸ ਰਾਹੀਂ, ਫਿਰ ਉਹ ਜਿਉਂਦੇ ਜੀ ਮੁਕਤ ਹੋ ਜਾਂਦੇ ਨੇ, ਕਲਿਆਣ ਹੋ ਜਾਂਦੀ ਹੈ, ਆਵਾਗੋਣ ਮਿਟ ਜਾਂਦਾ ਹੈ। ਜਿਨ ਪੀਤੀ ਤੇ ਸਮੋਖ ਦੁਆਰ, ਗਿਆਨ ਮੁਕਤੀ ਦਾ ਦਰਵਾਜ਼ਾ, ਸੁਰਖਰੂ ਹੋਣ ਦਾ ਆਸਰਾ ਗਿਆਨ ਹੈ, ਇੱਕ ਦਾ ਧਿਆਨ ਹੈ, ਇੱਕ ਦਾ ਧਿਆਨ ਆ ਗਿਆ। ਜਿਹਦੇ ਕੋਲ ਇੱਕ ਦਾ ਧਿਆਨ ਹੈ ਜੀਵਨ ਮੁਕਤ ਆ, ਉਹ ਗੁਰਮੁਖ ਆ, ਗੁਰਸਿੱਖ ਜੀਵਨ ਮੁਕਤ ਆ। ਇਹ ਸੱਚੇ ਪਾਤਸ਼ਾਹ ਤੁਸਾਂ ਨੇ ਬਖਸ਼ਿਸ਼ ਕੀਤੀ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨ ਮਨ ਤੇ ਟਾਰੀ ਰੇ, ਖਿਨ ਰਮ ਗੁਰ ਗਮ, ਖਿਨ ਮਾਤਰ ਉਚਾਰਨ ਨਾਲ ਗੁਰੂ ਦੇ ਤਾਂ ਗਮਤਾ ਹੁੰਦੀ ਹੈ, ਗੁਰੂ ਦਾ ਧਿਆਨ ਆਉਂਦਾ ਹੈ, ਪ੍ਰਪੱਕ ਹੁੰਦਾ ਹੈ। ਹਰ ਦਮ ਨਹਿ ਜਮ, ਹਰ ਦਮ ਦੇ ਨਾਲ ਪੜਨ ਨਾਲ, ਇਹਦਾ ਧਿਆਨ ਕਰਨ ਨਾਲ ਨਹਿ ਜਮ, ਜਮ ਦੂਤ ਨੇੜੇ ਨਹੀਂ ਆਵੇਗਾ, ਲੇਖਾ ਮਿਟੀ ਜਾਂਦਾ, ਸਵਾਸ ਸਵਾਸ ਦਾ ਲੇਖਾ ਮਿਟੀ ਜਾਂਦਾ ਹੈ। ਸਵਾਸ ਸਵਾਸ ਹੀ ਅਸੀਂ ਭੁੱਲਣ ਹਾਰ ਹੈ, ਜਦੋਂ ਯਾਦ ਆਉਂਦਾ ਸਭ ਲੇਖਾ ਮੁੱਕ ਜਾਂਦਾ ਹੈ। ਸਾ ਸਾ ਸਮ ਭੁੱਲਣ ਹਾਰੇ, ਤੁਮ ਸਮਰੱਥ ਅਗੰਤ ਪਾਰੇ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਰੇਖ ਸਵਾਸ ਨਾਲ ਭੁੱਲਦੇ ਹਾਂ, ਤੁਸੀਂ ਬੇਅੰਤ ਹੋ, ਬਖਸ਼ਿੰਦ ਹੋ, ਗਰੀਬ ਨਿਵਾਜ ਸੱਚੇ ਪਾਤਸ਼ਾਹ। ਹਰ ਦਮ ਨਹਿ ਜਮ, ਹਰ ਕੰਠ ਨਾਨਕ ਹਾਰੀ, ਇਹੀ ਦਾਤ ਹੈ। ਅਸਾਂ ਨੇ ਬਾਣੀ ਨੂੰ ਗਲੇ ਦਾ ਕੰਠ ਬਣਾ ਕੇ, ਹਾਰ ਬਣਾ ਕੇ ਧਾਰਨ ਕੀਤਾ ਹੈ, ਹਰ ਵੇਲੇ ਗਲੇ ਤੋਂ ਉਚਾਰਨ ਕੀਤਾ। ਬਾਣੀ ਹਰ ਵੇਲੇ ਗਾਉਂਦੇ ਆ, ਬਾਣੀ ਉਚਾਰਨ ਕਰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ, ਤੁਝ ਬਿਨ ਦੂਜਾ ਅਵਰ ਨਾ ਕੋਈ, ਭੁੱਲਾ ਚੁੱਕਾ ਪ੍ਰਭ ਤੇਰੇ ਰਹਾਉ, ਤੁਹਾਡੇ ਆ ਮਹਾਰਾਜ ਸੱਚੇ ਪਾਤਸ਼ਾਹ। ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦਾ ਰੱਖਾ ਸੰਭਾਲ, ਤੈਨੂੰ ਸੰਭਾਲ ਕੇ ਰੱਖੀ ਹੈ, ਤੇਰੇ ਆ ਸੱਚੇ ਪਾਤਸ਼ਾਹ, ਆਪਦਿਆਂ ਨੂੰ ਆਪਦੇ ਬਣਾ ਕੇ ਰੱਖ। ਗੁਰਮੁਖ ਸਨ, ਕਥਾ ਵਾਚਕ ਨਿਸ਼ਕਾਮ ਹਿਰਦਿਓ ਕਥਾ ਕਰਦੇ ਸਨ, ਇਹੋ ਹੀ ਕਹਿੰਦੇ ਸੀ। ਹਟਣ ਲੱਗਿਆ ਘੰਟਾ ਇੱਕ ਕਥਾ ਕਰਕੇ ਅੰਮ੍ਰਿਤ ਵੇਲੇ ਜਦੋਂ ਹਟਦੇ ਸੀ, ਉਹ ਕਹਿੰਦੇ ਮਹਾਰਾਜ ਕਿਰਪਾ ਕਰੋ, ਨਾ ਭੁੱਲੋ ਨਾ ਭੁਲਾਓ, ਨਾ ਵਿਸਰੋ ਨਾ ਵਿਸਾਰੋ, ਆਪਦਿਆਂ ਨੂੰ ਆਪਦੇ ਬਣਾ ਕੇ ਰੱਖੋ, ਤੁਹਾਡੇ ਆ ਸੱਚੇ ਪਾਤਸ਼ਾਹ, ਆਪਦਿਆਂ ਨੂੰ ਆਪਦੇ ਬਣਾ ਕੇ ਰੱਖਿਓ, ਨਾ ਭੁੱਲੋ ਨਾ ਭੁਲਾਓ, ਨਾ ਵਿਸਰੋ ਨਾ ਵਿਸਾਰੋ, ਆਪਦਿਆਂ ਨੂੰ ਆਪਦੇ ਬਣਾ ਕੇ ਰੱਖੋ। ਬੜੇ ਸੋਹਣੇ ਬਚਨ ਲੱਗਣੇ ਉਹਨਾਂ ਦੇ ਜਦੋਂ ਸੁਣਨੇ, ਕਿੰਨੇ ਪਿਆਰੇ ਬਚਨ ਨੇ। ਤੁਝ ਬਿਨ ਦੂਜਾ ਅਵਰ ਨਾ ਕੋਈ, ਭੁੱਲਾ ਚੁੱਕਾ ਪ੍ਰਭ ਤੇਰੇ ਰਹਾਉ, ਅਸੀਂ ਭੁੱਲਦੇ ਹਾਂ, ਲੇਖਾ ਕਥਾ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸਣ ਹਾਰ ਬਖਸ ਲੈ ਨਾਨਕ ਪਾਰ ਉਤਾਰ, ਕਦੇ ਨਹੀਂ ਹਿਸਾਬ ਵਿੱਚ, ਖਿਨ ਖਿਨ ਭੁੱਲਣ ਹਾਰ, ਤੇਰੇ ਆ ਸੱਚੇ ਪਾਤਸ਼ਾਹ। ਇਹ ਭਰੋਸਾ ਵਿਸ਼ਵਾਸ, ਤੂੰ ਸਾਡੇ ਸਾਰੇ ਗੁਨਾਹ ਪਾਪਾਂ ਔਗੁਣਾਂ ਤੇ ਲਕੀਰ ਮਾਰ ਦੇਵੇਂ, ਕੱਟ ਦੇਵੇਂ, ਬਖਸ਼ਿੰਦ ਆ, ਤੇਰੇ ਆ ਗਰੀਬ ਨਿਵਾਜ ਸੱਚੇ ਪਾਤਸ਼ਾਹ। ਇਹ ਅਰਦਾਸ ਬੇਨਤੀ ਇੱਕ ਦਾ ਆਸਰਾ ਲੈ ਕੇ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਅਕਾਲ ਪੁਰਖ ਦੇ ਸਨਮੁਖ
ਅਰਦਾਸ ਬੇਨਤੀ ਹੈ, ਵਿਚਾਰ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮਰੱਥ ਬਖਸ਼ਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਰੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ। ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣੇ ਆਈਆ, ਸਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਤੂੰ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਤੋ ਕਿਉਂ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਖਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸਬਦ ਵਾਜੇ, ਕਲਾ ਜਿਤ ਘਰ ਧਾਰੀ ਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰੇ ਆ, ਤੁਰ ਕਰਮ ਪਾਇਆ ਤੁਧ ਜਿਨ ਕਹੋ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ।

ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ। ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮਹ, ਜੁਗਾਦ ਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ। ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ ਤਨ ਮਹਿ ਮਿਟਾਵੋ। ਸਿਮਰੋ ਜਾਸ ਬੇਸਵੰਪਰ ਇਕਾਇ, ਨਾਮ ਜਪਤ ਅਗਣਤ ਅਨੇਕਾਇ, ਬੇਦ ਪੁਰਾਣ ਸਿਮਰ ਸੁਧਾਖਿਰ, ਕੀਨੇ ਰਾਮ ਨਾਮ ਇੱਕ ਆਖਿਰ, ਕਿਨਕਾ ਏਕ ਜਿਸ ਜੀਵ ਸਾਵੈ, ਤਾਂ ਕੀ ਮਹਿਮਾ ਗਨੀ ਨੇ ਆਵੈ, ਕਾਂਖੀ ਏਕੈ ਦਰਸ ਤਿਹਾਰੋ, ਨਾਨਕ ਉਨ ਸੰਗ ਮੋਇ ਉਧਾਰੋ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਓ। ਪ੍ਰਭ ਕੈ ਸਿਮਰਨ ਗਰਭ ਨਾ ਬਸਾਏ, ਪ੍ਰਭ ਕੈ ਸਿਮਰਨ ਦੁਖ ਜਮ ਨਸਾਏ, ਪ੍ਰਭ ਕੈ ਸਿਮਰਨ ਕਾਲ ਪਰ ਹਰਾਏ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ, ਪ੍ਰਭ ਸਿਮਰਤ ਕਚ ਬਿਘਨ ਲਾਗੈ, ਪ੍ਰਭ ਕੈ ਸਿਮਰਨ ਅਣਦਿਨ ਜਾਗੈ, ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧਕਾ ਸੰਗ, ਸਰਵਣ ਦਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿਧ ਸਿੱਧ ਨਾਉ ਨਿਧੋ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦੁਰਗਾ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾਓ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰਹਿ ਜਿਨੇ ਆਪ ਸਿਮਰਾਏ, ਨਾਨਕ ਤਾ ਕੈ ਲਾਗੂ ਪਾਏ, ਪ੍ਰਭ ਕੈ ਸਿਮਰਨ ਸਭ ਤੇ ਉਚਾਓ, ਪ੍ਰਭ ਕੈ ਸਿਮਰਨ ਉਦਰੇ ਮੂਚਾਓ, ਪ੍ਰਭ ਕੈ ਸਿਮਰਨ ਤਿਸਨਾ ਬੁਝਾਏ, ਪ੍ਰਭ ਕੈ ਸਿਮਰਨ ਕਬਸ ਸਭ ਕੁਛ ਸੁਝਾਏ, ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾ ਬ੍ਰਿਜ ਮਾਹੀ ਸੰਭਾਏ, ਪ੍ਰਭ ਜੀ ਬਸੈ ਸਾਧਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੀ ਧਰਵੰਤੇ, ਪ੍ਰਭ ਕੋ ਸਿਮਰੈ ਸੀ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇ ਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰਹਿ ਸੇ ਪਰਉਪਕਾਰੀ, ਪ੍ਰਭ ਕੋ ਸਿਮਰਹਿ ਤਨ ਸਦਬਲਿਹਾਰੀ, ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਨ ਸੁਖ ਬਿਹਾਵੇ, ਪ੍ਰਭ ਕੋ ਸਿਮਰਹਿ ਤਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਨ ਨਿਰਮਲ ਰੀਤਾ, ਪ੍ਰਭ ਕੋ ਸਿਮਰਹਿ ਤਨ ਅੰਧ ਕਨੇਰੇ, ਪ੍ਰਭ ਕੋ ਸਿਮਰਹਿ ਬਸਹਿ ਹਰ ਨੇਰੇ, ਸੰਤ ਕਿਰਪਾ ਤੇ ਅੰਧਨ ਜਾਗੋ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਭੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲੇ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ

ਕਰਨੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਹੁਕਣ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਹੈ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ, ਦੀਨ ਦਰਦ ਦੁੱਖ ਭੰਜਨਾ ਘੜਘੜ ਨਾਥ ਅਨਾਥ, ਸਰਣ ਤੁਮਾਰੀ ਆਇਓ ਨਾਨਕੇ ਪ੍ਰਭਸਾਥ। ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜਹ ਮਹਾਂ ਭਯਾਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚਲੈ, ਜਹ ਮੁਸ਼ਕਲ ਹੋਵੈ ਆਤ ਭਾਰੀ, ਹਰ ਕੋ ਨਾਮ ਕਿਨ ਮੈਂ ਉਧਾਰੀ।

ਮਨ ਤੁਜਾ ਕਰਖੈ ਤਹਿ ਨਾਨਕ ਹਰਿ ਹਰਿ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰਿ ਕਾ ਨਾਮ ਦਾਸ ਕੀ ਓਟ ਹਰਿ ਕਾ ਨਾਮ ਉਦਰੇ ਜਨ ਕੋਟ ਹਰਿ ਜਸ ਕਰਤ ਸੰਤ ਦਿਨ ਰਾਤ ਹਰਿ ਹਰਿ ਔਖਦ ਕਸਾਦ ਕੁਮਾਤ ਹਰ ਜਨ ਕਹਿ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕਹਿ ਬਿਰਤ ਬਵੇਕੈ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਪਾਰ ਹਰ ਔਖਦ ਹਰ ਹਰ ਔਖਦ ਸਾਧਕ ਮਾਤ ਹਰ ਜਨ ਕਹਿ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕਹਿ ਬਿਰਤ ਬਵੇਕੈ ਹਰ ਕਾ ਨਾਮ ਜਨ ਕੋ ਮੁਗਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਹਰਿ ਕਾ ਨਾਮ ਜਨ ਕਾ ਰੂਪ ਰੰਗ ਹਰਿ ਨਾਮ ਜਪਤ ਕਪਰਨ ਭੰਗ ਹਰਿ ਕਾ ਨਾਮ ਜਨ ਕੀ ਵਡਿਆਈ ਹਰਿ ਕਾ ਨਾਮ ਜਨ ਸੋਭਾ ਪਾਈ ਹਰਿ ਕਾ ਨਾਮ ਜਨ ਕੋ ਭੋਗ ਜੋਗ ਹਰਿ ਨਾਮ ਜਪਤ ਕਛ ਨਾਹੀ ਬਿਯੋਗ ਜਲ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰਿ ਹਰਿ ਦੇਵਾ ਹਰਿ ਹਰਿ ਜਨ ਕੈ ਮਾਲ ਖਜ਼ੀਨਾ ਹਰਿ ਧਰਨ ਜਨ ਕੋ ਆਪ੍ਰਭ ਦੀਨਾ ਹਰਿ ਹਰਿ ਜਨ ਕੈ ਓਟ ਸਤਾਣੀ ਹਰਿ ਪ੍ਰਤਾਪ ਜਨ ਅਵਰਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਣ ਸਮਾਧ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੀ ਤਰੇ ਪਾਰ ਜਾਤ ਇਹ ਹਰ ਕੋ ਨਾਮ ਕਾਮ ਤੇਣ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਧ ਵਸਾਏ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗਵਣ ਭਾਗੀ ਪਾਈ ਹੈ ਸੰਤ ਕਿਸੇ ਵਾਰ ਨਾਮ ਧਿਆਈ ਹੈ ਨਾਮ ਤੁਲ ਕੱਛ ਅਵਰਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਿਨ ਕੋਈ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਕਲ ਤਿਆਗ ਬਨ ਮੁੱਦੇ ਪਿਰਿਆ ਅਨਕ ਪ੍ਰਕਾਰ ਕੀਏ ਬਹੁ ਯਤਨੰ ਪੁੰਨ ਦਾਨ ਹੋਮੈ ਬਹੁ ਰਤਨੰ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਧਤ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਅਕਬਾਰ ਨੌ ਖੰਡ ਪ੍ਰਿਤਮੀ ਫਿਰੈ ਚਿਰ ਜੀਵੈ ਮਾਹੋ ਦਾਸ ਤਪੀ ਸੁਰਥੀ ਵਹਿ ਅਗਨ ਮਾਹੇ ਹੋਮਤ ਪ੍ਰਾਨ ਕਨਕ ਅਸਭ ਹੈਵਨ ਭੂਮਦਾ ਨਿਵਲੀ ਕਰਮ ਕਰੈ ਬੋ ਆਸਨ ਜੈਨ ਮਾਰ ਸੰਜਮ ਅਸਾਤਨ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ

ਨਾਨਕ ਨਾ ਉਦਰੇ ਪਤ ਬਹੁਮੂਚ ਬਹੁਤ ਸਿਆਣਪ ਜਮਕਾ ਭੋਬਿਆ ਪੈ ਅਨਕ ਯਤਨ ਕਰ ਤ੍ਰਿਸ਼ਨ ਤ੍ਰਾਪੈ ਭੇਖ ਅਨੇਕ ਅਨਕ ਨਹੀਂ ਬੁਝੈ ਕੋਟ ਪਾਪ ਦੁਰਗਹਿਣੀ ਸਿਝੈ ਛੂਟ ਸਨਾਹੀ ਉਪਿਆਲ ਮੋਹ ਵਿਆਪੈ ਮਾਇਆ ਜਾਲ ਅਵਰੀ ਅਵਰ ਕਰਤੂ ਸਗਲੀ ਜਮਡਾਨੈ ਗੋਵਿੰਦ ਭਜਨ ਬਿਨ ਤਿਲ ਨਹੀਂ।

ਗਾਵੇ, ਹਰ ਹਰ ਨਾਮ ਹਿਰਦੈ ਸਤਿ ਗਾਵੇ। ਜੇ ਕੋ ਆਪਣੀ ਸੋਭਾ ਲੋ ਰਹਿ, ਸਾਧ ਸੰਗ ਇਹੋ ਮੈਂ ਛੋੜੈ। ਜੇ ਕੋ ਜਨਮ ਮਰਨ ਤੇ ਡਰੈ, ਸਾਧਨਾ ਕੀ ਸਰਣੀ ਪਰੈ। ਜਿਸ ਜਨ ਕੋ ਪ੍ਰਭ ਦਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਟੈ ਅਮਾਨ। ਆਪਸ ਕਉ ਜੋ ਜਾਣੈ ਨੀਚਾਉ, ਸੋ ਗਨੀਐ ਸਭ ਤੇ ਉਚਾਉ। ਜਾ ਕਾ ਮਨ ਹੋਇ ਸਗਲ ਕਿਰੀਨਾ, ਹਰ ਹਰ ਨਾਮ ਤਨ ਘੜ ਘੜ ਚੀਨਾ। ਮਨ ਆਪਣੇ ਤੇ ਬੁਰਾ ਮਟਾਨਾ, ਪੇਖੈ ਸਗਲ ਸ੍ਰੇਸ਼ਟ ਸਾਧਨਾ।

ਆਓ ਨਿਮਾਨੇ ਕੋ ਪ੍ਰਭਤੀ ਰਹਿਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸਵਾਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤਮ ਜਾਨੋ ਆਪੇ ਆਪਣ ਸੰਗ ਆਪ ਰਾਤੇ ਤੁਮਰੀ ਉਸਤ ਤੁਮ ਤੇ ਹੋਈ ਨਾਨਕ ਵਰਨ ਜਾਣ ਸਕੋਈ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਰਿਆ ਮੈਂ ਉਤਮ ਕਿਰਿਆ ਸੋ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਣ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਹੋ ਨਾਨਕ ਜੇ ਕਟਵਸੈ ਹਰ ਨਾਮ ਹੋ ਸਰਉ ਕਹੋ ਨਿਰਗੁਣ ਆਰੇ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨਕੀ ਆਤਿਸ਼ਚਿਤ ਰੱਖ ਨਾਨਕ ਨਿਬੀਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਮਨ ਮੁਲ ਤੇ ਕਮ ਦ੍ਰਿਸ਼ਟਾਨੀ ਜਿਨ ਤੂੰ ਸਾਸ ਵਾਰ ਸੀ ਗਾਰਿਆ ਗਰਭ ਅਗਨ ਮਹਿ ਜਿਹ ਵਾਰਿਆ ਬਾਰ ਵਿਵਸਥਾ ਦੈ ਪਿਆ ਰਹਿ ਦੂਧ ਪਰ ਜੋਬਨ ਭੋਜਨ ਸੁਖ ਸੂ ਦੈ ਬਿਰਧ ਭਇਆ ਉਪਰ ਸਾਖ ਸਹਿਨ ਮੁਖ ਪਿਆਉ ਬੈਠਕੂ ਦੈਨ ਇਹੋ ਨਿਰ ਗੁਣ ਗੁਣ ਕਛੂ ਨ ਬੂਜਾਏ ਬਖਸ ਲਿਹੋ ਤੋ ਨਾਨਕ ਸੀ ਜਾਏ ਜੇ ਪ੍ਰਸਾਦ ਧਰ ਉਪਰ ਸੁਖ ਬਸਾਏ ਸੁਤ ਪ੍ਰਾਤਮੀ ਬਨਤਾ ਸੰਗ ਹਸੈ ਜੇ ਪ੍ਰਸਾਦ ਪੀਵਾ ਸੀਤਲ ਜਲਾਉ ਸੁਖਦਾਈ ਪਵਨ ਪਾਵਕ ਮੁਲਾਉ ਜੇ ਪ੍ਰਸਾਦ ਭੋਗੈ ਸਭ ਰਸਾਉ ਸਗਲ ਸਮੱਗਰੀ ਸੰਗ ਸਾਧ ਬਸਾਉ ਦੀਨੇ ਹਸਤ ਪਾਪ ਕਰਨੇ ਤਨ ਰਸਨਾਉ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾਲ ਲਿਹੋ ਪ੍ਰਵਿਆਪੇ ਆਦਿ ਅੰਤ ਜੋ ਰੱਖ ਨਹਾਰੋ ਤਿਸਨੋ ਪ੍ਰੀਤ ਨ ਕਰੈ ਗਵਾਰੋ ਜਾ ਕੀ ਸੇਵਾ ਨਵਨਿਤ ਪਾਵੈ ਤਸ ਮੂੜ ਮਨ ਨਹੀਂ ਲਾਵੈ ਜੋ ਠਾਕੁਰ ਸਾਧ ਸਦਾ ਹਜੂਰੇ ਤਾਕੋ ਅੰਧਾ ਜਾਣ ਦੂਰੇ ਜਾ ਕੀ ਟਹਿਲ ਪਾਵੈ ਦੁਰਗਹਿ ਮਾਨੋ ਤਸੈ ਬਸਾਰੈ ਮੁਗਧ ਜਾਣੋ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰੱਖਣ ਹਾਰ ਉਪਾਰ ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੜਨਾ ਸੋ ਅਸਤਰ ਕਰ ਮਾਨੈ ਜੋ ਹੋਵਣ ਸੋ ਦੂਰ ਪ੍ਰਾਣੈ ਛੋੜ ਜਾਇ ਤਿਸਕਾ ਸ੍ਰਮ ਕਰਾਏ ਸੰਗ ਸਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਧਬ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮਹਿ ਪਤਤ ਬਿਕਰਾਲੋ ਨਾਨਕ ਕਾਲ ਲਿਹੋ ਪ੍ਰਭਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਬਚਾਰਾ ਕਰਾ ਦਿਨ ਰਾਤ ਬਾਹਰ ਭੇਕ ਅੰਤਰ ਮਲ ਮਾਇਆ ਛਪਸ ਨਾਹੀ ਕੱਛ ਕਰਾ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾਹਾ ਗਲ ਪਾਥਰ ਕੈਸੇ ਤਰੈ ਤਾਹਾ ਜਾ ਕੇ ਅੰਤਰ ਬਸੈ ਪ੍ਰਭਿਆਪੋ ਨਾਨਕ ਤੇਜਨ ਸਹਿਜ ਸਮਾਤ ਸੁਣੇ ਅੰਧਾ ਕੈਸੀ ਮਾਰਗ ਪਾਵੈ ਕਰ ਗਹਿ ਲਿਹੋ ਉੜ ਨਿਭਾਵੈ ਕਾਹਾਂ ਬੁਝਾਰਤ ਬੂਝੈ ਡੋਰਾਓ ਨਿਸਕਈਐ ਸੋ ਸਮਝੈ ਭੋਰਾ ਕਾਹਾਂ ਬੇਸਨ ਪਤ ਪਾਵੈ ਗੁੰਗੋ ਯਤਨ ਕਰੈ ਤੋ ਭੀਸਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ ਕਰਤਾਰ ਕਰਨਾ ਮੈਂ ਲੀਨ ਬੇਨਤੀ ਕਰਾਏ ਨਾਨਕ ਤੁਮਰੀ ਕਿਰਪਾ ਤਰਾਏ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈ ਰਾਈ ਤਾ ਸੋ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਅੰਧ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨਹਿ ਪ੍ਰਤੀਤੋ ਕਾਲ ਨਯਾ ਵੈ ਮੂੜੇ ਚੀਤੋ ਬੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਬੇਕਾਰ ਮਾਹਾ ਲੋਭਤ ਰੋਹੋਇਆ ਹੋ ਜੁਗਤ ਬੇਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੂੰ ਪਹਿ ਅਰਦਾਸ ਹੋ ਜੀਉ ਪਿੰਡ ਸਭ ਤੇਰੀ ਰਾਸ ਹੋ ਤੂੰ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਹਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ

ਤਾ ਕੋ ਕੀਜਾ ਸਦ ਨਮਸਕਾਰ ਆ। ਜਾ ਕੇ ਮਨ ਲਾਗਾ ਪਰਮੀਠਾ, ਸਰਬ ਸੁਖ ਤਾਹੂ ਮਨ ਉਠਾ। ਜਿਸ ਦਿਨ ਆਪਣਾ ਹੁਕਮ ਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਗੰਤ ਸਾਹ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ। ਆਪਣੀ ਅਮਾਨ ਕੱਚ ਬਾਹੁਰ ਸਾਹੁ ਲੇ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀ ਤੇ ਆਪੇ ਖੋਵੈ, ਬਹੁਰ ਸਕਾ ਵਿਸ਼ਵਾਸ ਨ ਹੋਵੈ। ਜਿਸ ਕੀ ਬਸ ਤਸਿਆ ਗੈ ਰੱਖੈ, ਪ੍ਰਭ ਕੀ ਆ ਗੈ ਮਾਨੈ ਮਾਤੈ। ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਅੰਕ ਪਾਤਮਾ ਆਕੇ ਹੇਤ, ਸਰਪਰ ਹੋਵਤ ਜਨ ਅਨੇਥ।

ਮਨ ਹਰ ਕੀ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥੇ ਅੰਗ ਤਨ ਧਨ ਕੁਟਮ ਸੁਭਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਹ ਜੋਮਨ ਧਨਬਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਭ ਬਸਤਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋਹ ਮੋਹ ਅਭਿਮਾਨ ਮਿਥਿਆ ਪਸ਼ੂ ਪ੍ਰਕਰਤ ਗੁਮਾਨ ਅਸਤ੍ਰ ਭਗਤ ਸਾਧਕੀ ਸਰਨ ਜਾ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਣਹਾਇ ਮਿਥਿਆ ਹਸਤ ਪਰ ਦਰਬ ਕੋ ਹਿਰਹਾਇ ਮਿਥਿਆ ਨੇਤਰ ਪੇਖਤ ਪਤਰੈ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰਬ ਕਰ ਕੋ ਧਾਵੈ ਹੈ ਮਿਥਿਆ ਮਨ ਪਰ ਲੋਭ ਲਭਾਵੈ ਹੈ ਮਿਥਿਆ ਤਨ ਪਰਉਪਕਾਰਾ ਮਿਥਿਆ ਬਾਸਲੇਤ ਬੇਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਕਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬ੍ਰਿਥਾ ਬਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋ ਬਿਦ ਭਜਨ ਬਿਨ ਬ੍ਰਿਥੇ ਸਭ ਕਾਮ ਜੋ ਕਿਰਪਨ ਕੇ ਨਰਾਰਥ ਦਾਮ ਧਨ ਧਨ ਤੇ ਜਨ ਜੇ ਖੜ ਬਸਿਓ ਹਰਨਾਓ ਨਾਨਕ ਤਾਂ ਕਹਿ ਬਲ ਬਲ ਜਾਓ ਰਹਿਤ ਅਵਰ ਕਛ ਅਵਰ ਕਮਾਵਤ ਮਨ ਹੀ ਪ੍ਰੀਤ ਮੁਖੋ ਗਣ ਲਾਭਤ ਜਾਣਨ ਹਾਰ ਪ੍ਰਭੂ ਪਰ ਬੀਨਉ ਬਾਹਰ ਭੇਖ ਨਾ ਕਾਹੂ ਭੀਨ ਆਵਰ ਉਪਦੇਸ਼ ਆਪ ਨ ਕਰਾਏ ਆਵਤ ਜਾਵਤ ਜਨਮੈ ਮਰਾਏ ਜਿਸਕੇ ਅੰਤਰ ਬਸੈ ਨਮਕਾਰ ਤਿਸਕੀ ਸੀਖ ਸਰਾਏ ਸੰਸਾਰ ਜੋ ਤੂੰ ਭਾਣੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਤਨ ਪ੍ਰਾਤਾ ਕਰੋ ਬੇਨਤੀ ਪਾਰ

ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜਦਾਈ ਥਾਨ ਸੰਤਰ ਰਹਿ ਸਮਾਈ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕਰੋ ਦੇ ਅਰਲੋ ਮੋਹ ਬਿਨਸਾਏ ਬਿਨਸ ਜਾਏ ਅਹਮੇ ਬਹੁ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਇ ਤਿਸ ਠਾਕੁਰ ਕੋ ਰਕਮ ਨਮਾਇ ਜੇ ਪ੍ਰਸਾਦ ਸੁਗੰਧ ਤਨ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਸਹਿ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਚਨਾ ਆੜ ਪੈਰ ਸਿਮਰੋ ਤਿਸ ਰਚਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆਗਤ ਅਵਲਵਾਵੈ ਜੇ ਪ੍ਰਸਾਦ ਸੁਖ ਸਹਿ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਾਵੀ ਜਾਏ ਜੇ ਪ੍ਰਸਾਦ ਤੁਜ ਸਭ ਕੋ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨਸ ਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦੁਰਗਹਿ ਮਾਨ ਪਾਵੈ ਨਾਨਕ ਪਾਸੇਤੀ ਕਰ ਜਾਵੈ ਜੇ ਪ੍ਰਸਾਦ ਆਰੋਕਨ ਜੰਦੇ ਵੀ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਓਲਾ ਰਹਿਤੋ ਮਨ ਸੁਖ ਪਾਵੈ ਹਰ ਹਰ ਜਸ ਕਹਿ ਤੋ ਜੇ ਪ੍ਰਸਾਦ ਤੇਰੇ ਸਗਲ ਛਤਰ ਢਾਕੇ ਮਨ ਸਰਣੀ ਪਾਰ ਠਾਕਰ ਪ੍ਰਭ ਤਾਕੈ ਜੇ ਪ੍ਰਸਾਦ ਉਸਕੋ ਨਾ ਪਹੁੰਚਾਏ ਮਨ ਸਾਸਾ ਸਿਮਰੋ ਪ੍ਰਭੁਚੇ ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾਂ ਕੀ ਭਗਤ ਕਰੇ ਹੇ ਜੇ ਪ੍ਰਸਾਦ ਆ ਭੂਖਨ ਪਹਿਰੀ ਜਾਏ ਮਨ ਤੇ ਸਿਮਰਤ ਕਿਉਂ ਆਲਸ ਕੀ ਜਾਏ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਕ ਮਿਲਕ ਧਰਾਂ ਰਾਖ ਪ੍ਰੋਏ ਪ੍ਰਭ ਆਪਣੇ ਮਨਾਉ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਤ ਸੇ ਧਿਆਈ ਸਹਿ ਧਿਆਏ ਜੋ ਏਕ ਲਖੈ

ਤੇ ਸਭ ਕੁਝ ਸਾਸ ਸਾਸ ਸਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੁਪਰਾ ਸਿਮਰ ਸਦਾ ਅਨੁਪਉ, ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੁਪਰਾ ਸਿਮਰ ਸਦਾ ਦਿਨ ਰਾਤ, ਜੇ ਪ੍ਰਸਾਦ ਤੇਰੀ ਪਤ ਰਹੇ ਗੁਰਪ੍ਰਸਾਦ ਨਾਨਕ ਜਾ ਸਿੱਖਾ ਹੈ। ਜੇ ਪ੍ਰਸਾਦ ਸੁਣਹਿ ਕਰੁਣਾਦੋ, ਜੇ ਪ੍ਰਸਾਦ ਪੀਖੈ ਬਿਸਮਾਦੋ, ਜੇ ਪ੍ਰਸਾਦ ਬੋਲਿਆ ਹੈ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੀ ਬਸਨਾ, ਜੇ ਪ੍ਰਸਾਦ ਹਸਤ ਕਰ ਚਲਹਿ, ਜੇ ਪ੍ਰਸਾਦ ਸੰਪੂਰਨ ਫਲਹਿ, ਜੇ ਪ੍ਰਸਾਦ ਪਰਮਗਤ ਪਾਵੈ, ਜੇ ਪ੍ਰਸਾਦ ਸੁਖ ਸਹਿਜ ਸਮਾਵੈ, ਸਭ ਪ੍ਰਭ

ਹੋ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸਾ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਥ ਰਹੀ ਮਨ ਮੇਰੀ ਤੂੰ ਤਾ ਸਿਉ ਰਾਚੋ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪੈ ਜਪੈ ਸੋ ਨਾਉ ਆਪ ਗਾਵਾਇ ਸੋ ਹਰਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਬਰਸਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਨ ਉਤਮ ਹੋਏ ਸਰਮਨ ਧਨ ਪ੍ਰਭ ਤੇਰੀ ਮਾਇਆ ਆਪੋ ਕਛੁ ਨ ਕਿਨਹੁ ਲਿਆ ਜਿਤ ਜਿਤ ਲਾਹੋ ਤਿਤ ਲਗੈ ਹਰਨਾਥ ਨਾਨਕ ਇਨ ਕੈ ਕਛੂ ਨਹਾਥੋ ਸਰੋਕ ਅਗਮ ਅਗਾਰ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਣ ਮੀਤਾ ਨਾਨਕ ਬਿਰਮੰਤਾ ਸਾਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਰ ਹੋ ਤੋ ਸਾਧ ਸੰਗ ਮਲ ਸਗਲੀ ਕੋ ਤੋ ਸਾਧਕ ਸੰਗ ਮਿਟੈ ਅੰਬਾਨੁ ਸਾਧਕ ਸੰਗ ਪ੍ਰਗਟੈ ਸੋ ਗਿਆਨੁ ਸਾਧਕ ਸੰਗ ਬੁਝੈ ਪ੍ਰਭ ਨੇਰਾਉ ਸਾਧ ਸੰਗ ਸਭ ਹੋਤ ਨਬੇਰਾ ਸਾਧਕ ਸੰਗ ਪਾਏ ਨਾ ਬਰਤਨ ਸਾਧਕ ਸੰਗ ਏਕ ਉਪਰ ਜਤਨਾਉ ਸਾਧਗੀ ਮਹਿਮਾ ਬਰਨਾ ਕੌਣ ਪੁਰਾਨੀ ਨਾਨਕ ਸਾਧਗੀ ਸੋਭਾ ਪ੍ਰਮਾਹਿ ਸਾਨ ਸਮਾਨੀ ਸਾਧਕ ਸੰਗ ਅਗੋਚਰ ਮਿਲਾਏ ਸਾਧਕ ਸੰਗ ਸਦਾ ਪਰਫੁਲਾਏ ਸਾਧਕ ਸੰਗ ਆਵੈ ਬਸ ਪੰਚਾਉ ਸਾਧ ਸੰਗ ਅੰਮ੍ਰਿਤ ਰਸ ਪੁੰਚਾਉ ਸਾਧ ਸੋਜ ਸੰਗ ਹੋਏ ਸਭ ਕੀ ਰੇ ਨਉ ਸਾਧਕ ਸੰਗ ਮਨੋਹਰ ਬੈ ਨਉ ਸਾਧਕ ਸੰਗ ਨ ਕਥੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੇ

ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨੂ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਤਨ ਪਾਵੈ ਜਿਸ ਧਨਤੀ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋ ਬਾਹੁ ਸੁਰ ਦੇਵਾਉ ਸਾਧੂ ਕੈ ਸੰਗ ਪਾਪ ਪਲਾਇ ਨਉ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸੰਗ ਸਭ ਥਾਨ ਗਾਮੋ ਨਾਨਕ ਸਾਧ ਕੈ ਸੰਗ ਸਫਲ ਜਨਾਮੋ ਸਾਧ ਕੈ ਸੰਗ ਨਹੀਂ ਕਛ ਘਾਲ ਦਰਸ਼ਨ ਭੇਟਤ ਹੋਤ ਨਿਹਾਲੋ ਸਾਧ ਕੈ ਸੰਗ ਕਲੂ ਖਤ ਹਰਾਏ ਸਾਧਕ ਸੰਗ ਨਰਕ ਪਰ ਹਰਾਏ ਸਾਧ ਕੈ ਸੰਗ ਇਹ ਉਹਾ ਸੁਹੇਲਾ ਸਾਧ ਸੰਗ ਬਿਛਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਜ ਵਸਾਇ ਨਾਨਕ ਉਦਰੈ ਸਾਧ ਸੁਣ ਲਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕ ਸੰਗ ਨ ਮੰਤੇ ਬਿਸਰਾਇ ਸਾਧ ਸੰਗ ਸਰਪਰ ਨਿਸਤਰੈ ਸਾਧ ਕੈ ਸੰਗ ਲਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟਕੜ ਜੀਠਾ ਸਾਧ ਸੰਗ ਪਹੇ ਆਗਿਆਕਾਰੀ ਸਾਧ ਸੰਗਤ ਪਹੀ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ ਜੀਤਾ ਸੁਣੈ ਤੀਤਾ ਬਖਿਆਨੈ ਸਾਧ ਕੀ ਉਪਮਾ ਤਿਹ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਹੈ ਸਾਧ ਕੀ ਸੋਭਾ ਊਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭੇਦ ਨ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਨ ਪੇਖੈ ਕਿਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸਤਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖੋ ਬ੍ਰਹਮ ਗਿਆਨੀ ਕੈ ਦ੍ਰਿੜ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲਪਵਾਨ ਬ੍ਰਹਮ ਗਿਆਨੀ ਕੈ ਧੀਰਜ ਏਕ ਜੋ ਬਸਦਾ ਕੋ ਕੋਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗਨਾਉ ਨਾਨਕ ਜੋ ਸੁਭਾਵ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾਉ ਜੈਸੇ ਮੈਨ ਲਾਗੈ ਜਲਾਉ ਬ੍ਰਹਮ ਗਿਆਨੀ ਕੈ ਮਨ ਹੋਇ ਪ੍ਰਗਾਸੁ ਜੈਸੇ ਧਰੁ ਉਪਰਿ ਆਕਾਸ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨੁ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨੁ ਬ੍ਰਹਮ ਗਿਆਨੀ ਊਚ ਤੇ ਉੱਚਾ ਮਨ ਆਪਣਾ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀਰੀ ਨਾ ਬ੍ਰਹਮ ਗਿਆਨੀ ਸਗਲ ਕੀਰੀ ਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਤੇ ਕੱਛ ਬੁਰਾ ਨ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਿਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰਉਪਕਾਰ ਮਾਹਾ ਬ੍ਰਹਮ ਗਿਆਨੀ ਕਾ ਨਾਹੀਂ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾਓ ਬ੍ਰਹਮ ਗਿਆਨੀ ਸੋ ਫਲ ਫਲਾਓ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਾ ਏਕੈ ਰੰਗ ਬ੍ਰਹਮ ਗਿਆਨੀ ਕਾ ਬਸੈ ਪ੍ਰਭਸੰਗ ਬ੍ਰਹਮ ਗਿਆਨੀ ਕਾ ਨਾਮ ਆਧਾਰੁ ਬ੍ਰਹਮ ਗਿਆਨੀ ਕਾ ਨਾਮ ਪਰਵਾਰੁ ਬ੍ਰਹਮ ਗਿਆਨੀ ਸਦਾ ਸਤ ਜਾਗਤ ਬ੍ਰਹਮ ਗਿਆਨੀ ਅਹੰਗ ਮੋਤਿਆਗਤ ਬ੍ਰਹਮ ਗਿਆਨੀ ਕਾ ਮਨ ਪਰਮਾਨੰਦ ਬ੍ਰਹਮ ਗਿਆਨੀ ਕਾ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੀਤਾ ਬ੍ਰਹਮ ਗਿਆਨੀ ਏਕ ਸੰਗੀਤਾ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਵਿਆਪ ਬ੍ਰਹਮ ਗਿਆਨੀ ਕਾ ਵਣ ਪ੍ਰਤਾਪ ਬ੍ਰਹਮ ਗਿਆਨੀ ਕਾ ਦਸ ਪੁਟ ਭਾਗੀ ਪਾਈ ਆਏ ਬ੍ਰਹਮ ਗਿਆਨੀ ਕੋ ਬਾਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨ ਜਾਏ ਅਧਿਆਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰੈ ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ

ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵ ਹੈ ਨਹੀਂ ਮਰਤਾ। ਬ੍ਰਹਮ ਗਿਆਨੀ ਮੁਕਤ ਤੋਂ ਜੁਗ ਤੋਂ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਰਬ ਕੋ ਜੋ ਉਰਧਾਰੈ ਅੰਤਰ ਜੋ ਨਾਮ ਸਰਮੈ ਪੇਖੈ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰੈ ਨਾਨਕ ਉਹ ਪਰਸ ਸਗਲ ਨਿਸਤਾਰੈ ਅਸ਼ਟਪਦੀ ਮਿਥਿਆ ਨਾਹੀ ਰਸਨ।

ਪ੍ਰਭੂ ਕੀ ਨਿੰਦਾ। ਸਭ ਤੇ ਜਾਣਾ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰਾਏ, ਮਨ ਕੀ ਵਾਸਨਾ ਮਨ ਤੇ ਟਰਾਏ। ਇੰਦਰੀ ਜਿਤ ਪੰਚ ਦੋਖ ਤੇ ਰਹਤ, ਨਾਨਕ ਕੋਟ ਮਧਿ ਕੁ ਆਸਾ ਪਰਸ। ਵੈਸ਼ਨੋ ਸੋ ਜਿਸ ਉਪਰ ਸੋ ਪ੍ਰਸੰਨੋ, ਬਿਸ਼ਨ ਕੀ ਮਾਇਆ ਹੋਏ ਤੇ ਭਿੰਨੋ, ਕਰਮ ਕਰਤ ਹੋਵੈ ਨਹਿ ਕਰਮ। ਤਿਸ ਵੈਸ਼ਨੋ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ, ਆਪ ਦ੍ਰਿੜ ਹੈ ਅਬਰ ਹੈ ਨਾਮ ਜਪਾਵੈ, ਨਾਨਕੋ ਵੈਸ਼ਨੋ ਪਰਮਗਤ ਪਾਵੈ। ਭਗਉਤੀ ਭਗਵੰਤ ਭਗਤ ਕਰ ਰੰਗ, ਸਗਲ ਤਿਆਗੈ ਦੁਸ਼ਕਾ ਸੰਗ, ਮਨ ਤੇ ਬਿਨਸਾ ਸਗਲਾ ਭਰਮ, ਕਰ ਪੂਜਾ ਸਗਲ ਪਾਰ ਬ੍ਰਹਮ।

ਵਸਣ ਪ੍ਰੀਤੈ ਕਰਕੇ ਚਰਨ ਹਿਰਦੈ ਵਸਾਵੈ ਨਾਨਕ ਸਭ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮਹਿ ਸੋਦੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਾਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨਿਆਵੈ ਵੇਦ ਪ੍ਰਣ ਸਿਮਰਤ ਬੂਜੈ ਮੂਲੈ ਸੁਖ ਮਹਿ ਜਾਣੈ ਅਸਤੂ ਲਉ ਚਾ ਵਰਣਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚਾ ਵਰਣਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਸਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੈ ਪਾਸ ਪ੍ਰੇਤ ਮੁਕਤ ਪਾਤਰ ਕੋ ਤਾਰੈ ਸਰਬ ਰੋਗ ਕਾਇ ਔਖਤ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨ ਪਾਈਐ ਧਰਮ ਨਾਨਕ ਤਿਸ ਮਿਲਿਆ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਰ ਭਾਏ ਤਿਨ ਪਾਇਆ ਸਤਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰਾਏ ਤਿਸ ਦਾਸ ਕੋ ਸਭ ਸੋ

ਤਹਿ ਨਾਮ ਦਿਓਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਮਨ ਤੈਸਾ ਮਹਾਨਉ, ਤੈਸਾ ਰੰਗ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰ ਕਹੀਆ ਜੀਵਨ ਮੁਕਤ। ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰਾਖੈ ਤੈਸਾ ਤ੍ਰਿਣਾਉ। ਆਪੇ ਕਰਨ ਕਰਾਵਨ ਜੋਗ, ਭਾਵੈ ਸੋਈ ਪੁਨ ਹੋਗ, ਪਾਸਰੇ ਆਪ ਹੋਏ ਅੰਤਰੰਗ, ਲਖੀ ਨ ਜਾਏ ਪਾਰ ਬ੍ਰਹਮ ਕੇ ਰੰਗ। ਜੈਸੀ ਮਾਦੇ ਤੈਸਾ ਪ੍ਰਗਾਸੁ, ਪਾਰ ਬ੍ਰਹਮ ਕਰਤਾ ਅਬਿਨਾਸੁ, ਸਦਾ ਸਦਾ ਸਤਾ ਦਿਆਲੂ, ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ। ਉਸਤਤ ਕਰ ਹੈ ਅਨੇਕ ਜਨ ਅੰਤ ਨ ਪਾਰਾ ਵਾਰ, ਨਾਨਕ ਰਤਨਾ ਪ੍ਰਭ ਰਚੀ ਬਹੁ ਬਿਦ ਅਨਕ ਪ੍ਰਕਾਰ। ਅਸ਼ਟਪਦੀ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭਏ ਤੀਰਥਵਾਸੀ, ਕਈ ਕੋਟ ਬਨ ਭ੍ਰਮ ਹੈ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਸਪੀਚਰ ਹੋਤੇ, ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਵ ਕਵ ਵਿਚਾਰੈ, ਕਈ ਕੋਟ ਨਵ ਤਨ ਨਾਮ ਧਿਆਵੈ, ਨਾਨਕ ਕਰਤੇ ਕਾਇ ਅੰਤ ਨ ਪਾਵੈ, ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਭੇਗੇ ਆਤਮਨ ਕੋਰ, ਕਈ ਕੋਟ ਪਰ ਦਰਭ ਕੋ ਹਿਰਹਿ, ਕਈ ਕੋਟ ਪਰ ਦੁਖ ਨ ਕਰਹਿ, ਕਈ ਕੋਟ ਮਾਇਆ ਸਰ ਮਾਹੇ, ਕਈ ਕੋਟ ਪਰਦੇਸ ਭ੍ਰਮ ਮਾਹੇ, ਜਿਤ ਜਿਤ ਲਭ ਹੋ ਤਿਤ ਤਿਤ ਲਗਨਾਉ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪ ਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸਿਅਰ ਸੂਰ ਨਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਸਤਾਰੈ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਬੇਦ ਪ੍ਰਣ ਸਿਮਰਤਰ ਸਾਸਤੇ, ਕਈ ਕੁੜ ਕੀਏ ਰਤਨ ਸੰਬੰਧ, ਕਈ ਕੁੜ ਨਾਨਾ ਪ੍ਰਕਾਰ ਜੰਤ, ਕਈ ਕੁੜ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ।

ਹੋਏ ਜਾਈ ਪਸਮੰਤੇ। ਕਿਸੈ ਨ ਬਦ ਆਪ ਅਹੰਕਾਰੀ, ਧਰਮ ਰਾਜ ਤਿਸ ਕਰੇ ਖੁਆਰੀ। ਗੁਰਪ੍ਰਸਾਦ ਜਾ ਕਾ ਮਿਟੈ ਅਮਾਨ, ਸੋ ਜਨ ਨਾਨਕ ਦਰਗਹਿ ਪ੍ਰਵਾਨ। ਕੋਟ ਕਰਮ ਕਰਾਇ ਹੋ ਧਾਰੇ, ਸ਼ਰਮ ਪਾਵੈ ਸਗਲੇ ਵਿਸਥਾਰੇ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਅਨਕ ਯਤਨ ਕਰ ਆਤਮ ਨਹੀਂ ਦਰਬੈ, ਹਰ ਦਰਗਹਿ ਕੋ ਕੈਸੇ ਗਵੈ। ਆਪਸ ਕਹੋ ਜੋ ਭਲਾ ਕਹਾਵੈ, ਸੈ ਭਲਾਈ ਨਿਕਟ ਨਿਆਵੈ। ਸਰਬ ਕੀ ਰੇਨ ਜਾਂ ਕਮਨ ਹੋਏ, ਕਹੁ ਨਾਨਕ ਤਾ ਕੀ ਨਿਰਮਲ ਸੋਏ। ਜਬ ਲਗ ਜਾਣੈ ਮੁਝ ਤੇ ਕਛ ਹੋਏ, ਤਬ ਸੁਖ ਸੁਖ ਨਾਹੀ ਕੋਏ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਜਬ ਧਾਰੈ ਕੋ ਬੈਰੀ ਮੀਤੋ, ਤਬ ਲਗ ਨਿਹਚਲ ਨਾਹੀ ਚੀਤੋ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਜ ਦੀ ਸਜਾਏ। ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਹੋ ਛੂਟੈ। ਸਹਿਸ ਖੱਟੇ ਲੱਖ ਕੋਟ ਧਾਵੈ, ਤ੍ਰਿਪਤ ਨੇ ਆਵੈ ਮਾਇਆ ਪਾਛੈ ਪਾਵੈ। ਤ੍ਰਿਪਤ ਨੇ ਆਵੈ ਮਾਇਆ ਪਾਛੈ ਪਾਵੈ। ਅਨਕ ਭੋਗ ਦਿਖੇ ਅੰਕੇ ਕਰੈ, ਨਹਿ ਤ੍ਰਿਪਤਾ ਵੈ ਖਾ ਭੁਖਾ ਮਰੈ। ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਤੇ ਸਭ ਕਾਜੈ। ਨਾਮ ਰੰਗ ਸਰਬ ਕੋਏ ਭਾਗੀ ਕਿਸੈ ਪ੍ਰਾਪਤ ਹੋਏ। ਕਰਨ ਕਰਾਵਣ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ। ਕਰਨ ਕਰਾਵਣ ਕਰਨ ਹਾਰ, ਇਸ ਕੈ ਹਾਥ ਕਹਾ ਵਿਚਾਰ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਪ੍ਰਭ ਸੋਏ। ਜੋ ਕਿਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭੂ ਕੈ ਸੰਗ। ਬੂਜਾ ਦੇਖੈ ਕਰੈ ਬਵੇਕ, ਆਪੈ ਹੇਕ ਆਪੈ ਅਨੇਕ।

ਕਰਨ ਹਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਂਤਨੰਤਰ ਇੱਕੈ ਸੋਏ ਆਪਣੇ ਚਲ ਤੇ ਆਪ ਕਰਨ ਹਰ ਕੌਤ ਕਰ ਰੰਗ ਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ ਸਤ ਸਤ ਸਤਿ ਸਵਾਮੀ ਗੁਰਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਧ ਹੇ ਕਿਨੈ ਬਿਰੜੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ

0: ਸਰਨ ਜੋ ਜਨ ਪਰਾਇਨ ਸੋ ਜਨ ਉਦਨ ਹਰ ਸੰਤ ਕੇ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੇ ਦੁੱਖ ਨ ਯਾਰ ਜਾ ਘਟਾਏ ਸੰਤ ਕੇ ਦੁੱਖ ਨ ਜਮਤੇ ਨਹੀਂ ਛੁਟਾਏ ਸੰਤ ਕੇ ਦੁੱਖ ਨੂੰ ਸੁੱਖ ਸਭ ਜਾਏ ਸੰਤ ਕੇ ਦੁੱਖ ਨਰਕ ਮਹਿ ਪਾਏ ਸੰਤ ਕੈ ਦੁੱਖ ਨੂੰ ਮਤ ਹੋਏ ਮਲੀਨ ਸੰਤ ਕੈ ਦੁੱਖ ਨੂੰ ਸੋ ਬਾਤੇ ਹੀਨ ਸੰਤ ਕੇ ਹਤੇ ਕੋ ਰੱਖੈ ਕੋਏ ਸੰਤ ਕੈ ਦੁੱਖ ਨੂੰ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੁੱਖ ਨੂੰ ਤੇ ਮੁਖ ਭਵੈ ਸੰਤ ਕੇ ਦੁੱਖ ਨੂੰ ਕਾਗਜੋ ਨਵੈ ਸੰਤਨ ਕੈ ਦੁੱਖ ਨੂੰ ਸਰਪ ਜੋਨ ਪਾਈ ਸੰਤ ਕੇ ਦੁੱਖ ਨੂੰ ਤ੍ਰਿਗ ਜੋਨ ਕਿਰਮਾਈ ਸੰਤ ਕੇ ਦੁੱਖ ਨੂੰ ਤ੍ਰਿ ਤਿਸਨਾ ਮਹਿ ਜਲਾਈ ਸੰਤ ਕੇ ਦੁੱਖ ਨੂੰ ਸਭ ਕੋ ਛਲਾਏ ਸੰਤ ਕੈ ਦੁੱਖ ਨ ਤੇਜ ਸਭ ਜਾਈ ਸੰਤ ਕੈ ਦੁੱਖ ਨੀਚ ਨੀਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਪੀ ਗਤ ਪਾਹੇ ਸੰਤ ਕਾ ਨਿੰਦਕ ਮਹਾਂ ਅਤਤਾਈ ਸੰਤ ਕਾ ਨਿੰਦਕ ਖਿਨ ਟਿਕਨ ਨ ਪਾਈ ਸੰਤ ਕਾ ਨਿੰਦਕ ਮਹਾਂ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜਤੇਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਬਜੋਗ ਸੰਤ ਕੀ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਭਾਵੈ ਤਾਂ ਉਸ ਕਾ ਭੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕੈਸਾ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁੱਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਪਾਵੈ ਤਾਂ ਲੈ ਮਿਲਾਏ ਸੰਤ ਕੇ ਦੁਖੀ ਅੱਧ ਬੀਜ ਤੇ ਟੂਟੈ ਸੰਤ ਕੇ ਦੁਖੀ ਕਤਾਇ ਕਾਜ ਨਾ ਪਹੁੰਚਾਏ ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕੇ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕਉ ਅਵਨਾ ਰਾਖਨ ਹਾਰ ਨਾਨਕ ਸੰਤ ਭਾਵੈ ਤਾਂ ਲੈ ਉਬਾਰੂ
1: ਸੰਤ ਕਾ ਦੁਖੀ ਓ ਬਿਲੜਾਏ ਜੋ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵਕ ਈਦਨ ਨਹੀਂ ਤਰਾਪੈ ਸੰਤ ਕਾ ਦੁਖੀ ਛੁੱਟਾ ਕੇਲਾ ਜੋ ਬੂਆੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਤੁਰਹੀ ਪਇਆ ਨਾਨਕ ਜੋ ਤਿਸ ਪਹਾਵੈ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕਉ ਦਰਗਹ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈ ਹੈ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈ ਹੈ ਸੰਤ ਕੇ ਦੁਖੀ ਕੀ ਪੂਜੈ ਨਾਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕਾ ਦੁਖ ਨ ਤ੍ਰਿਸ਼ਟਾ ਕੋਏ ਜੈਸਾ ਭਾਵਾ ਤੈਸਾ ਕੋਈ ਹੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਰਤ ਨ ਮਿਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘਟ ਤਿਸ ਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕਉ ਨਮਸਕਾਰ ਪ੍ਰਭ ਕੀ ਉਸਤਤ ਕਰਹੋ ਦਿਨ ਰਾਤ ਤਿਸੈ ਧਿਆਵਹੋ ਸਾਸ ਗਿਰਾਸ ਸਭ ਕਛੁ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹੈ ਵਿਚਾਰ ਜਿਸ ਨਉ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡ ਭਾਗੀ ਨਾਨਕ ਜਨ ਸੇ ਸਲੋਕ ਤਜਹੋ ਸਿਆਨਪ ਸੁਰ ਜਨ ਹੋ ਸਿਮਰਹੋ ਹਰ ਹਰ ਰਾਇ ਏਕਾਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਏ ਅਸ਼ਟਪਦੀ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕਉ ਏਕੈ ਭਗਵਾਨ ਜਿਸ ਕਹਿ ਦੀਐ ਰਹਿ ਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ ਮਾਰਾ ਰੱਖੈ ਏਕੋ ਆਪ ਮਾਨੁਖ ਕਹਿ ਕਿਛੁ ਨਾਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਨ ਲਾਗੈ ਕੋਏ ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸ ਨਾਮ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇਹਿ ਜੀਓ ਨੈਨਹੁ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚੱਲੋ ਮਾਰਗ ਗੋਬਿੰਦ ਮਿਟਹਿ ਪਾਪ ਜਪੀਐ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕੂ ਜਲ ਮੱਥਾ ਬਡ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰਹਿ ਵਿਚਾਰ ਸੇ ਤਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲਹਿ ਹਰ ਮੁਖੀ ਸਦਾ ਸਦਾ ਜਨ ਉਹ ਤੇ ਸੁਖੀ ਏਕੋ ਏਕ ਪਛਾਨੈ ਤੁਤ ਕੀ ਉਹ ਸੋ ਜੀ ਜਾਨੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਆਪ ਸੁਜੈ ਤਿਸ ਕੀ ਜਨ ਹੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਿਸਤ ਮਹਿ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨ ਲਾਗੈ ਦੂਖ ਜਿਸ ਕਉ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣੀ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟ ਆਇਆ ਆਪਣੇ ਕਾਰਜ ਮਹਿ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪ ਥਾਪ ਅਬਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਿਮੰਡ ਲਖ ਭੇਵ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮਿਲ ਲਏ ਕਿਰਪਾਲ ਗੁਰ ਕਾ ਸ਼ਬਦ ਜਪਹਿ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸ ਨਉ ਕਿਰਪਾ ਕਰਹਿ ਬਡ ਭਾਗੈ ਨਾਮ ਜਪਤ ਪਾਵਹਿ ਬਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰ ਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਣੈ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤੇ ਸਮਾਹੇ ਸਮਾਏ ਉਏ ਸੁਖ ਨਿਧਾਨ ਉਨਹੂ ਬਨ ਆਏ ਆਪਸ ਕਉ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨ ਨਹਾਰ ਜਾ ਕੈ ਸਿਮਰਨ ਉਦਰੀ ਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਢ ਨਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਬਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨ ਹੋਏ ਜੇ ਸੋ ਪ੍ਰਾਨੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋ ਸਗਲ ਘਟ ਸੋ ਹੈ ਤਨਵੰਤਾ ਹੋਏ ਕਿਆ ਕੋ ਗਰਬੈ ਜਾ ਸਭ ਕਿਛ ਤਿਸ ਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਨੈ ਗਾ ਵਾਰ ਜਿਸ ਗੁਰ ਪ੍ਰਸਾਦ ਤੂਟੈ ਹਉ ਰੋਗ ਨਾਨਕ ਸੋ ਜਨ ਸਦਾ ਰੋਗ ਜਬ ਮੰਦਰ ਕਉ ਥੰਮੈ ਥੰਮਨ ਤਿਉ ਗੁਰ ਕਾ ਸ਼ਬਦ ਮਨ ਹੈ ਸੁਥੰਮਨ ਜਉ ਪਾਖਾਣ ਨਾਭ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਉ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ दुख सुख प्रब दे मनहार अवर त्याग तू तिसह चितार जो कछ करै सोई सुख मान भूला काहे फिरह ध्यान कौन बसताई तेरे संग लपट रहो रस लोभी पतंग राम नाम जप हिरदे माहे नानक पासे ती घर जाहे जिस वखर को लैन तू आया राम नाम संतन घर पाया तजब मान लेहो मन मोल राम नाम हिरदे महतोल लाद खेप संतह संग चाल अवर त्याग बिख्या जंजाल तन तन कह सब कोए मुख उजल हर दरगह सोए हुआ पार विरला वापार नानक ताका सब बलिहार चरण साध के तोए तोए पियो अर्प साध को अपना जियो साध की धूर करहो स्नान साधु पर जाइए कुर्बान साध सेवा वडभागी पाई है साध संग हर कीर्तन गाई है अनेक बिगन ते साधु राख हर गुण गाय अमृत रस चाख उठ गही संत है दर आया सर्ब सुख नानक तेह पाया मृतक कौ जीवालन हार भूखे कौ देवत आधार सर्ब निदान जाकी दृष्टि माहे पुरब लिखे का लहना पाहे सब केश तिस का ओहो करना जोग तिस बिंदु सर होआ न होग जप जन सदा सदा दिन रहनी सब ते ऊच निर्मल एह करनी कर कृपा जिस कौ नाम दिया नानक सो जन निर्मल थिया जाकै मन गुर की प्रतीत तिस जन आवै हर प्रभ चीत भगत भगत सुनिया तेहो लोए जा कह हृदय को होए सच करनी सच ताकी रहत सच हृदय सतमुख कहत साची दृष्ट साचा आकार सच वरता साचा पासार पार ब्रह्म जिन सच कर जाता नानक सो जन सच समाता सलोक रूप न रेख न रंग केछ त्रेहो गुण ते प्रभ भिन्न तिस बुझाए नानका जिस होवै सो प्रसन्न अष्टपदी अभिनाशी प्रभ मन महराख मानुख की तू प्रीत त्याग तिस्ते परै नाही किछ कोए सर्व निरंतर एको सोए आपे बिना आपे दाना गहर गंभीर गहीर सुजाना पार ब्रह्म परमेसर गोबिंद कृपा निधान दयाल बखसंद साध तेरे की चरनी पाओ नानक कै मन एहो अनराओ मनसा पूर्ण सरना जोग जो कर पाया सोई होग हरन भरन जाका नेत्र फोर तिसका मंत्र न जाना होर आनंद रूप मंगल सद जाकै सर्ब थोक सुनिय है कर ताकै राज मह राज जोग मह जोगी तप मह तपीसर गृहस्त मह भोगी त्याए त्याए भगता है सुख पाया नानक तिस पुरख का किनै अंत न पाया जाकी दीला की मित नाहे सगल देव हारे अवगाहे पिता का जन्म के जन पूत सगल परोई अपना सूत समत ज्ञान ध्यान जिन दे जनदास नाम त्या वह से तेहो गुण मह जाको परमाए जन्म रह फिरया वह जाए ऊच नीच तिस के स्थान जैसा जनावै तैसा नानक जान नाना रूप नाना जाके रंग नाना भेख करह करंग नाना बिद कीनो विस्थार प्रभा बिनासी एकंकार नाना चलत करे खिन माहे पूर रहो पूर्ण सब ठाए नाना विद कर बंत बनाई अपनी कीमत आपे पाई सब घट तिसके सब तिसके ठाओ जप जप जीवै नानक हर नाओ नाम के धारे सगले जंत नाम के धारे खंड ब्रह्मंड नाम के धारे सिमरित वेद पुराण नाम के धारे सुनन ज्ञान ध्यान नाम के धारे आगास पाताल नाम के धारे सगला आकार नाम के धारे पुरिया सब भवन नाम के संग उदरे सुन श्रवण कर कृपा जिस अपना नाम लाए नानक चौथे पद में सो जनगत पाए रूप सत जा का सत अस्थान पुरख सत केवल प्रधान करतूत सत सत जा की बाणी सत पुरख सब माहे समाणी ਸਤਿਕਰਮਾ ਜਾ ਕੀ ਰਚਨਾ ਸਤ ਸਮੂਲ ਸਤ ਸਤ ਉਤਪਤ ਸਤਿਕਰਣੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਫਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕਰਦਾ ਪ੍ਰਵੇਸ਼ ਸਤ ਨਿਰਤ ਬੂਜਾ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀ ਆ ਸਭ ਸਤ ਆਪੇ ਜਨ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੁਖ